ਸਤਿ ਜੀ ਫਿਰ ਬੇਨਤੀ ਕਰਾਂਗੇ ਕਿ ਲੜਕੇ ਦੇ ਸਿਰ 'ਤੇ ਜੋ ਸਿਹਰਾ ਸਜਿਆ ਹੈ ਨਾ, ਕੋਈ ਵੀ ਭੈਣ ਆ ਕੇ ਕਿਰਪਾ ਕਰ ਦਿਓ, ਇਹ ਵਧਾ ਕੇ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿਓ। ਹਾਂਜੀ, ਇਹ ਸਿਹਰਾ ਵਧਾ ਲਿਓ, ਫਿਰ ਉੱਥੇ ਬਿਠਾ ਦਿਓ।

ਇਹ ਕੰਮ ਸੁਹਰ ਪੇ ਆਖੀਏ ਦਾ ਸ਼ਬਦ ਆਪਾਂ ਪੜ੍ਹ ਚੁੱਕੇ ਹਾਂ। ਹੁਣ ਸੁਭਾਗੀ ਜੋੜੀ ਨੂੰ, ਲੜਕਾ ਅਤੇ ਲੜਕੀ ਨੂੰ ਬੇਨਤੀ ਹੈ ਕਿ ਉਹ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਖੜ੍ਹੇ ਹੋਣ ਦੀ ਕਿਰਪਾਲਤਾ ਕਰਨ, ਅਤੇ ਨਾਲ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਖੜ੍ਹੇ ਹੋ ਜਾਣ, ਬਾਕੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਮਾਨਯੋਗ ਸਨਮਾਨਯੋਗ ਸਿੰਘ ਸਾਹਿਬ ਜੀ, ਭਾਈ ਸਾਹਿਬ ਜੀ ਅਰਦਾਸ ਕਰਨਗੇ। ਸੁਖਮ ਅਰਦਾਸ, ਸਤਿਗੁਰੂ ਜੀ ਪਾਸੋਂ ਕਾਰਜਾਂ ਦੇ ਅਰੰਭਤਾ ਦੀ ਅਰਦਾਸ ਕਰਨਗੇ, ਆਗਿਆ ਲੈਣਗੇ, ਤਾਂ ਬਾਕੀ ਸੰਗਤ ਇਸੇ ਤਰ੍ਹਾਂ ਸੱਜੀ ਰਹੇ ਜੀ।

ਵਾਹਿਗੁਰੂ ਜੀ, ਬੱਚਿਆਂ ਨੂੰ ਥੋੜ੍ਹਾ ਜਿਹਾ ਚੁੱਪ ਕਰਾਓ ਪਲੀਜ਼।

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਕਾ ਬਸੀਠ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਹੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਂ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਧਾਰੇ

0: ਤਾਂ ਸੁਭਾਗੀ ਜੋੜੀ ਨੂੰ ਬੇਨਤੀ ਹੈ ਕਿ ਉਹ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਖੜ੍ਹੇ ਹੋ ਜਾਣ, ਲਾਵਾਂ ਦਾ ਪਾਠ ਖੜ੍ਹੇ ਹੋ ਕੇ ਆਪ ਜੀ ਨੇ ਸਰਵਣ ਕਰਨਾ ਹੈ। ਜਦੋਂ ਨਾਨਕ ਨਾਮ ਜਿੱਥੇ ਆਏਗਾ ਪਹਿਲੀ ਲਾਮ ਦੇ ਵਿੱਚ, ਉਸ ਤੋਂ ਬਾਅਦ ਉਸੇ ਲਾਮ ਨੂੰ ਅਸੀਂ ਕੀਰਤਨ ਦੇ ਰੂਪ ਵਿੱਚ ਗਾਇਨ ਕਰਾਂਗੇ, ਅਤੇ ਉਸ ਸਮੇਂ ਦੌਰਾਨ ਸੁਭਾਗੀ ਜੋੜੀ ਨੇ ਮੱਥਾ ਟੇਕ ਕੇ ਅੱਗੇ ਅੱਗੇ ਬੱਚੇ ਨੇ ਪਿੱਛੇ ਪਿੱਛੇ ਬੱਚੀ ਨੇ ਉਸ ਪਾਸੇ ਤੋਂ ਸੁਭਾਗੀ ਜੋੜੀ ਧਿਆਨ ਦੇਵੇ, ਉਸ ਪਾਸੇ ਤੋਂ ਅੱਗੇ ਅੱਗੇ ਬੱਚੇ ਨੇ ਅਤੇ ਪਿੱਛੇ ਪਿੱਛੇ ਬੱਚੀ ਨੇ ਮਹਾਰਾਜ ਦੀ ਪਰਿਕਰਮਾ ਕਰਨੀ ਹੈ ਸਹਿਜ ਅਵਸਥਾ ਦੇ ਵਿੱਚ। ਫਿਰ ਪਰਿਕਰਮਾ ਕਰਕੇ ਆ ਕੇ
1: ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਹੁਣ ਪਹਿਲੀ ਲਾਭ ਦਾ ਪਾਠ ਹੋਵੇਗਾ। ਜਿਸ ਵਕਤ ਨਾਨਕ ਸ਼ਬਦ 'ਤੇ ਸੰਪੂਰਨਤਾ ਹੋਵੇਗੀ, ਆਪ ਜੀ ਦੋਨਾਂ ਨੇ ਨਮਸਕਾਰ ਕਰਨੀ ਹੈ, ਮੱਥਾ ਟੇਕਣਾ, ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਅੱਗੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖ ਕੇ ਕੀਰਤਨ ਆਰੰਭ ਹੋ ਜਾਏਗਾ, ਨਾਲ ਪਰਿਕਰਮਾ ਕਰਨੀ ਸ਼ੁਰੂ ਕਰ ਦੇਣੀ ਹੈ। ਜਦੋਂ ਆਪ ਜੀ ਫਿਰ ਅਸਥਾਨ 'ਤੇ ਸਾਹਮਣੇ ਆ ਗਏ, ਮੱਥਾ ਟੇਕ ਕੇ ਖੜ੍ਹੇ ਹੋ ਜਾਣਾ। ਇਸੇ ਤਰ੍ਹਾਂ ਚਾਰ ਵਾਰ ਆਪ ਜੀ ਨੇ ਜਿਹੜਾ ਹੈ ਉਹ ਸਤਿਗੁਰੂ ਜੀ ਦੀਆਂ ਚਾਰ ਪਰਿਕਰਮਾ ਕਰਨੀਆਂ ਹਨ ਜੀ। ਇਹ ਬਿਲਕੁਲ ਸਹਿਜ ਵਿੱਚ ਅਤੇ ਆਨੰਦ ਵਿੱਚ ਆਪ ਜੀ ਨੇ ਜਿਹੜਾ ਹੈ ਉਹ ਸਤਿਗੁਰੂ ਜੀ ਦੀ ਪਰਿਕਰਮਾ ਕਰਨੀ। ਅਤੇ ਜਿਹੜੇ ਕੈਮਰੇ ਵਾਲੇ ਵੀਰ ਹਨ, ਬੇਨਤੀ ਕਿ ਰਸਤੇ ਵਿੱਚ ਜੋੜੀ ਨੂੰ ਰੋਕਿਆ ਨਾ ਜਾਵੇ। ਤਸਵੀਰਾਂ ਤੁਸੀਂ ਲੈ ਸਕਦੇ ਹੋ, ਪਰ ਨਾ ਹੀ ਤੁਸੀਂ ਰਸਤੇ ਵਿੱਚ ਰੁਕਣਾ ਹੈ। ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਭੈ ਭਾਵਨੀ ਵਿੱਚ ਆਨੰਦ ਕਾਰਜ ਦੀ ਆਰੰਭਤਾ ਆਪਾਂ ਕਰਨੀ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸੁਸੰਗਤ ਜੀ, ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਕਿ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਸੁਭਾਗ ਸਮੇਂ ਬਖਸ਼ੇ ਹਨ, ਸੁਭਾਗੀ ਜੋੜੀ ਦੇ ਕਾਰਜ ਮਹਾਰਾਜ ਦੀ ਹਜ਼ੂਰੀ ਵਿੱਚ ਹੋ ਰਹੇ ਹਨ, ਸੁਭਾਗੀ ਜੋੜੀ ਦੇ ਕਾਰਜ ਮਹਾਰਾਜ ਦੀ ਹਜ਼ੂਰੀ ਵਿੱਚ ਹੋ ਰਹੇ ਹਨ। ਤੋ ਆਓ, ਜਿਹੜੇ ਸ਼ਬਦ ਆਪਾਂ ਪੜ੍ਹਦੇ ਹਾਂ, ਵਿਆਹ ਹੋਆ ਮੇਰੇ ਬਾਬਲਾ,

ਸਿਰ 'ਤੇ ਮਿਹਰ ਪਿਆ ਹੱਥ ਰੱਖਣ, ਆਪਸ ਵਿੱਚ ਪਿਆਰ ਬਖਸ਼ਣ, ਨਾਮਦਾਨ ਸਿੱਖੀ ਦਾਨ ਬਖਸ਼ਣ, ਦੋਵਾਂ ਪਰਿਵਾਰਾਂ ਨੂੰ ਆਪਸ ਵਿੱਚ ਪਿਆਰ ਬਖਸ਼ਣ, ਦੋਵਾਂ ਪਰਿਵਾਰਾਂ ਨੂੰ ਦਾਸ ਦੇ ਜੱਥੇ ਵੱਲੋਂ ਅਤੇ ਸਤਿਕਾਰਯੋਗ ਸਿੰਘ ਸਾਹਿਬ ਜੀ ਸਮੂਹ ਸਟਾਫ ਵੱਲੋਂ ਬਹੁਤ ਬਹੁਤ ਮੁਬਾਰਕਾਂ, ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨਾਉ ਸਿਮਰਉ, ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ, ਘਰ ਨੌਨ ਦਿਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ

ਸਪੁੱਤਰੀ ਸੰਦੀਪ ਸੈਣੀ, ਅਮਨਦੀਪ ਕੌਰ ਸੈਣੀ ਸਤਿਗੁਰੂ ਜੀਓ, ਸੁਭਾਗ ਜੋੜੀ ਗੁਰਪ੍ਰੀਤ ਸਿੰਘ ਨਿਹਾਰਿਕਾ ਸੈਣੀ ਦਾ ਸ਼ੁਭ ਆਨੰਦ ਕਾਰਜ। ਆਪ ਜੀ ਦੇ ਪਾਵਨ ਪਵਿੱਤਰ ਸਥਾਨ ਦੀ ਮਰਿਆਦਾ ਅਨੁਸਾਰ, ਗੁਰਮਤਿ ਅਨੁਸਾਰ ਸੰਪੂਰਨ ਹੋਇਆ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਚਾਰ ਲਾਵਾਂ ਦੇ ਪਾਠ ਹੋਏ, ਉਪਰੰਤ ਗੁਰਬਾਣੀ

ਚੇਤਨ ਜਸ ਕਰਨ ਦੀ ਦਾਤ ਬਖਸ਼ਣੀ। ਸੁਭਾਗ ਜੋੜੀ ਨੂੰ ਆਪਣੇ ਦਰੋਂ ਘਰੋਂ ਆਪਸੀ ਪ੍ਰੇਮ ਇਤਫਾਕ ਬਖਸ਼ਣਾ। ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਜੀਵਨ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੋਨਾਂ ਪਰਿਵਾਰਾਂ ਵਿੱਚ ਆਪਸੀ ਤਾਲਮੇਲ ਵਧਾਉਣਾ, ਪ੍ਰੇਮ ਪਿਆਰ ਪ੍ਰਗਟ ਕਰਨਾ। ਸਤਿਗੁਰੂ ਜੀ ਪਰਿਵਾਰਾਂ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਸਮੂਹ ਪਰਿਵਾਰ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਆਨੰਦ ਕਾਰਜ ਦੀ ਸੰਪੂਰਨਤਾ ਹੋਈ ਹੈ। ਸਰਦਾਰ ਗੁਰਪ੍ਰੀਤ ਸਿੰਘ ਅਤੇ ਨਿਹਾਰਿਕਾ ਸੈਣੀ ਦੋਨਾਂ ਦਾ ਆਨੰਦ ਕਾਰਜ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹੋਇਆ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਵੱਲੋਂ ਸਮੁੱਚੇ ਪ੍ਰਬੰਧ ਅਤੇ ਸਟਾਫ ਵੱਲੋਂ ਆਪ ਸਮੂਹ ਸੰਗਤਾਂ ਨੂੰ ਆਨੰਦ ਕਾਰਜ ਦੀਆਂ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਸੁਭਾਗ ਜੋੜੀ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੇ ਦਰ 'ਤੇ ਕੁਝ ਨਿਯਮ ਜੋ ਆਨੰਦ ਕਾਰਜ ਦੇ ਸਮੇਂ ਦੇ ਉੱਪਰ ਆਪਾਂ ਵਿਚਾਰਦੇ ਹਾਂ ਅਤੇ ਜ਼ਰੂਰੀ ਨੇ। ਆਪ ਦੋਨਾਂ ਦਾ ਆਨੰਦ ਕਾਰਜ ਹੋਇਆ, ਦੋਨਾਂ ਕਰਕੇ ਦੋ ਪਰਿਵਾਰ ਇਕੱਠੇ ਹੋਏ ਹਨ ਅਤੇ ਜਿਹਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਫਰਜ਼ ਬਣਦਾ ਕਿ ਉਹ ਆਪਣੇ ਸਹੁਰੇ ਪਰਿਵਾਰ ਦਾ ਆਦਰ ਸਤਿਕਾਰ ਮਾਣ ਬਹਾਲ ਰੱਖਣ, ਔਰ ਇਸੇ ਤਰ੍ਹਾਂ ਹੀ ਨਿਹਾਰਿਕਾ ਸੈਣੀ ਨੇ ਆਪਣੇ ਸਹੁਰੇ ਪਰਿਵਾਰ ਇਨਲਾਜ਼ ਦੀ ਜਿਹੜੀ ਹੈ ਉਹ ਰਿਸਪੈਕਟ ਕਰਨੀ ਹੈ, ਆਪਣੇ ਮਾਤਾ ਪਿਤਾ ਜਾਣ ਕਰਕੇ ਸਤਿਕਾਰ ਕਰਨਾ। ਤੁਹਾਡੇ ਦੋਨਾਂ ਦੇ ਆਪਸੀ ਰਿਸ਼ਤੇ ਦੇ ਵਿੱਚ ਔਰ ਆਪਸੀ ਇਤਫਾਕ ਵਿਸ਼ਵਾਸ ਹੋਣਾ ਬਹੁਤ ਲਾਜ਼ਮੀ ਹੈ। ਅਤੇ ਇੱਕ ਬੇਨਤੀ ਆਪ ਜੀ ਦੇ ਸਨਮੁੱਖ ਹੋਰ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਤੁਹਾਡੀਆਂ ਚਾਰ ਲਾਵਾਂ ਹੋਈਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਪਰਿਕਰਮਾ ਕਰਨ ਦਾ ਅਰਥ ਇੱਥੇ ਜਿਹੜਾ ਸੀ ਕਿ ਅੱਜ ਤੁਹਾਡੇ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਤੁਹਾਨੂੰ ਸਮਰਪਿਤ ਕਰ ਦਿੱਤਾ। ਕਿਉਂਕਿ ਆਪਾਂ ਆਮ ਕਰਕੇ ਕੀ ਵੇਖਦੇ ਹਾਂ ਕਿ ਜਦੋਂ ਸਾਡੇ ਘਰ ਵਿੱਚ ਕੋਈ ਖੁਸ਼ੀ ਦਾ ਕਾਰਜ ਹੁੰਦਾ ਤਾਂ ਅਸੀਂ ਬੱਚਿਆਂ ਤੋਂ ਪੈਸੇ ਵਾਰ ਕੇ ਸੁੱਟ ਦਿੰਦੇ ਹਾਂ ਜਾਂ ਪੈਸੇ ਵਾਰ ਕੇ ਕਿਸੇ ਨੂੰ ਦਿੰਦੇ ਹਾਂ, ਪਰ ਗੁਰਮਤਿ ਮਰਿਆਦਾ ਵਿੱਚ ਸਿੱਖ ਦੇ ਜੀਵਨ ਵਿੱਚ ਪੈਸੇ ਵਾਰਨ ਦੀ ਮਰਿਆਦਾ ਨਹੀਂ। ਪਰ ਇਹ ਤੋਂ ਸਿੱਖਿਆ ਇਹ ਲਈ ਜਾ ਸਕਦੀ ਹੈ ਕਿ ਜਦੋਂ ਪੈਸੇ ਵਾਰ ਕੇ ਆਪਣੇ ਬੱਚਿਆਂ ਤੋਂ ਆਪਾਂ ਕਿਸੇ ਨੂੰ ਦਿੰਦੇ ਹਾਂ ਉਹਦਾ ਅਰਥ ਇਹ ਹੁੰਦਾ ਵੀ ਸਾਡੇ ਬੱਚਿਆਂ ਦੇ ਸਾਹਮਣੇ ਪੈਸੇ ਦੀ ਕੋਈ ਕੀਮਤ ਨਹੀਂ, ਸਾਡੇ ਬੱਚੇ ਸਾਡੇ ਵਾਸਤੇ ਮੁੱਖ ਨੇ। ਅੱਜ ਤੁਹਾਡੇ ਪਰਿਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਤੁਹਾਨੂੰ ਬਿਠਾ ਕੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਚਾਰ ਵਾਰ ਪਰਿਕਰਮਾ ਕਰਵਾਈ ਕਿ ਮਹਾਰਾਜ ਤੁਸੀਂ ਸਾਡੇ ਵਾਸਤੇ ਸਮਰੱਥ ਹੋ, ਅੱਜ ਅਸੀਂ ਆਪਣੇ ਬੱਚੇ ਵਾਰ ਕੇ ਭਾਵ ਤੁਹਾਨੂੰ ਸਮਰਪਿਤ ਕਰਕੇ ਤੁਹਾਡੀ ਝੋਲੀ ਵਿੱਚ ਪਾ ਦਿੱਤੇ। ਅੱਜ ਤੋਂ ਦੁੱਖ ਅਤੇ ਸੁੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਕੇ ਨਿਭਾਉਣਾ ਹੈ। ਬਿਪਤਾ ਆਵੇ, ਦੁੱਖ ਆਵੇ, ਤਕਲੀਫ ਆਵੇ, ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੋਂ ਬਗੈਰ ਕਿਸੇ ਹੋਰ ਦਾ ਆਸਰਾ ਨਹੀਂ ਤੱਕਣਾ। ਜਿਹੜੀ ਇੱਕ ਹੋਰ ਦਰਪੇਸ਼ ਸਮੱਸਿਆ ਜਿਹੜੀ ਹੁਣ ਦੁਨੀਆ ਵਿੱਚ ਜ਼ਿਆਦਾ ਆ ਰਹੀ ਹੈ, ਅੱਜ ਇਹੀ ਜ਼ੋਰ ਲੱਗਿਆ ਰਹਿੰਦਾ ਕਿ ਪਤਨੀ ਆਪਣੀਆਂ ਸਹੇਲੀਆਂ ਨੂੰ ਦੱਸਦੀ ਕਿ ਪਤੀ ਮੇਰੇ ਵੱਸ ਵਿੱਚ ਹੈ, ਅਤੇ ਪਤੀ ਇਹਦਾ ਜ਼ੋਰ ਇਸੇ ਵਿੱਚ ਲੱਗਿਆ ਹੁੰਦਾ ਕਿ ਉਹ ਦੱਸ ਦੇਵੇ ਵੀ ਮੇਰੀ ਪਤਨੀ ਮੇਰੇ ਵੱਸ ਵਿੱਚ ਹੈ। ਪਰ ਕਦੀ ਵੀ ਰਿਸ਼ਤੇਦਾਰਾਂ ਅਤੇ ਸੰਬੰਧੀਆਂ ਵਿੱਚ ਬੇਟੀ ਨੇ ਖਲੋ ਕੇ ਆਪਣੀਆਂ ਸਹੇਲੀਆਂ ਵਿੱਚ ਇਹ ਗੱਲ ਨਹੀਂ ਕਰਨੀ, ਇਹੋ ਜਿਹੇ ਸ਼ਬਦ ਪਤੀ ਵਾਸਤੇ ਨਹੀਂ ਵਰਤਣੇ ਜਿਨ੍ਹਾਂ ਕਰਕੇ ਉਹਨਾਂ ਦੀ ਇਨਸਲਟ ਜਾਂ ਬੇਇੱਜ਼ਤੀ ਹੋਵੇ। ਉਸ ਤੋਂ ਬਾਅਦ ਪਤੀ ਨੇ ਵੀ ਆਪਣੇ ਦੋਸਤਾਂ ਮਿੱਤਰਾਂ ਵਿੱਚ ਖਲੋ ਕੇ ਇਹੋ ਜਿਹੇ ਸ਼ਬਦ ਨਹੀਂ ਵਰਤਣੇ ਜਿਹਦੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਆਪਸੀ ਖਟਾਸ ਹੋਵੇ। ਸਾਰਿਆਂ ਵਿੱਚ ਆਪਣਾ ਸਤਿਕਾਰ ਮਾਣ ਬਹਾਲ ਰੱਖਣਾ। ਉਸ ਤੋਂ ਬਾਅਦ ਇੱਥੇ ਬੇਟੀ ਨਿਹਾਰਿਕਾ ਸੈਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਜੋ ਇਤਿਹਾਸ ਵਿੱਚ ਜਿਹੜਾ ਇੱਕ ਸਿੱਖਿਆ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ ਸੀ, ਬੀਬੀ ਭਾਨੀ ਜੀ ਦਾ ਆਨੰਦ ਕਾਰਜ ਹੋਇਆ ਅਤੇ ਮਹਾਰਾਜ ਜੀ ਨੂੰ ਉਹਨਾਂ ਨੇ ਕਿਹਾ ਸੀ ਵੀ ਦੱਸੋ ਮੈਂ ਸਹੁਰੇ ਪਰਿਵਾਰ ਵਿੱਚ ਸੁਖੀ ਕਿਵੇਂ ਵੱਸ ਸਕਦੀ, ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਤਿੰਨ ਭੱਬੇ ਚੇਤੇ ਰੱਖਣੇ ਹਨ ਜਿਹਨੂੰ ਤੁਸੀਂ ਇੰਗਲਿਸ਼ ਵਿੱਚ BH ਨਾਲ ਲਿਖ ਦਿਓ ਭੱਬਾ ਸ਼ਬਦ। ਕਹਿੰਦੇ ਤਿੰਨ ਭੱਬੇ ਯਾਦ ਰੱਖਣੇ, ਪਹਿਲਾ ਭੱਬਾ ਹੈ ਭੁੱਲ ਗਈ, ਦੂਸਰਾ ਭਲਾ ਜੀ ਅਤੇ ਤੀਸਰਾ ਭਾਣਾ ਜੀ, ਇਹ ਤਿੰਨ ਭੱਬੇ ਚੇਤੇ ਰੱਖਣੇ। ਮਹਾਰਾਜ ਜੀ ਇਹਨਾਂ ਨੂੰ ਵਰਤਣਾ ਕਿਵੇਂ? ਕਹਿੰਦੇ ਬੇਟਾ ਤੂੰ ਸਹੁਰੇ ਪਰਿਵਾਰ ਵਿੱਚ ਨਵੀਂ ਜਾਣਾ ਹੈ ਅਤੇ ਉੱਥੋਂ ਦੀ ਮਰਿਆਦਾ ਜਦੋਂ ਵੀ ਜਿਸ ਤਰ੍ਹਾਂ ਵੀ ਤੁਹਾਨੂੰ ਪਰਿਵਾਰ ਦੇ ਜੀ ਸਮਝਾਉਣ, ਪਹਿਲਾਂ ਭੱਬਾ ਜਿਸ ਵੇਲੇ ਕੋ ਆਣ ਕੇ ਕਹੇ ਕਿ ਬੇਟਾ ਆਹ ਕਾਰਜ ਸਾਡੇ ਘਰ ਵਿੱਚ ਇਸ ਤਰ੍ਹਾਂ ਹੁੰਦਾ ਅਤੇ ਤੂੰ ਆਹ ਕੰਮ ਨਹੀਂ ਕਰਨਾ ਜਾਂ ਆਹ ਕਾਰਜ ਕਰਨਾ ਹੈ, ਪਹਿਲਾਂ ਭੱਬਾ ਵਰਤਣਾ ਕਿ ਭਲਾ ਜੀ ਠੀਕ ਹੈ, ਉੱਥੇ ਅੱਗੋਂ ਆਰਗੂਮੈਂਟ ਨਹੀਂ ਕਰਨਾ। ਉਸ ਤੋਂ ਬਾਅਦ ਦੂਸਰਾ ਭੱਬਾ ਹੈ ਜਿਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਜਦੋਂ ਕੋਈ ਵੱਡਾ ਕਾਰਜ ਜ਼ਿੰਮੇਵਾਰੀ ਹੋਵੇ ਅਤੇ ਭੁੱਲ ਜਾਈਏ, ਕੋਈ ਗਲਤੀ ਹੋ ਜਾਏ ਅਤੇ ਪਰਿਵਾਰ ਦਾ ਜੀ ਆਣ ਕੇ ਕਹੇ ਕਿ ਬੇਟਾ ਆਹ ਕੰਮ ਠੀਕ ਨਹੀਂ ਕੀਤਾ, ਅਤੇ ਉਸ ਵੇਲੇ ਕਹਿਣਾ ਜੀ ਭੁੱਲ ਗਈ। ਤੀਸਰਾ ਸ਼ਬਦ ਹੈ ਭਾਣਾ, ਜਿੱਥੇ ਕੋਈ ਦੁੱਖ ਹੋਵੇ ਸੁੱਖ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆਣ ਕੇ ਅਰਦਾਸ ਕਰਕੇ ਕਹਿਣਾ ਕਿ ਭੱਬਾ ਭਾਣਾ ਜੀ। ਜਦੋਂ ਇਸ ਤਰ੍ਹਾਂ ਚੱਲੋਗੇ ਤਾਂ ਮਹਾਰਾਜ ਜੀ ਨੇ ਕਿਹਾ ਸੀ ਇਸ ਜੀਵਨ ਵਿੱਚ ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮੰਨੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਪਤੀ ਤਾਂ ਵਸ ਵਿੱਚ ਆਉਂਦਾ ਜੇ ਮਿੱਠੀ ਬੋਲੀ ਹੋਵੇ। ਉਸ ਤੋਂ ਬਾਅਦ ਜਿਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਮਿਠਾਸ ਭਰੇ ਸ਼ਬਦ, ਅਤੇ ਨਾਲ ਹੀ ਇਸ ਗੱਲ ਦਾ ਅਹਿਸਾਸ ਕਿ ਜਿਹਦਾ ਸਤਿਕਾਰ ਅਤੇ ਅਦਬ ਅਤੇ ਸਹਿਜ ਅਸੀਂ ਆਪਣੇ ਜੀਵਨ ਦੇ ਵਿੱਚ ਰੱਖਿਆ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਤਾਂ ਪਰਮੇਸ਼ਰ ਰੂਪੀ ਕੰਤ ਪਤੀ ਵੀ ਵਸ ਵਿੱਚ ਆ ਜਾਂਦਾ ਅਤੇ ਦੁਨਿਆਵੀ ਪਤੀ। ਇਸ ਕਰਕੇ ਦੋਨੇ ਪਰਿਵਾਰ ਬੈਠੇ ਹੋਏ। ਇੱਕ ਛੋਟੀ ਜਿਹੀ ਬੇਨਤੀ ਹੋਰ ਕਿ ਗਾਂ ਆਪ ਜੀ ਵੀ ਪਰਿਵਾਰਾਂ ਵਿੱਚ ਬੈਠੇ ਹੋ, ਮੇਰੀਆਂ ਭੈਣਾਂ ਵੀਰ ਬੈਠੇ ਹਨ ਜਿਨ੍ਹਾਂ ਦੇ ਆਨੰਦ ਕਾਰਜ ਹੋਣੇ ਨੇ, ਮਰਿਆਦਾ ਜ਼ਰੂਰ ਸਮਝਿਆ ਕਰੋ ਜਦੋਂ ਸਮਝਾਈ ਜਾਂਦੀ ਹੈ। ਅਤੇ ਨਾਲ ਇਹ ਵੀ ਬੇਨਤੀ ਵੀ ਉਹੋ ਜਿਹਾ ਵਸਤਰ, ਉਹੋ ਜਿਹਾ ਬਾਣਾ, ਉਹੋ ਜਿਹੇ ਕੱਪੜੇ ਆਪਾਂ ਪਹਿਨਿਆ ਕਰੀਏ ਕਿ ਜਿਨ੍ਹਾਂ ਕਰਕੇ ਸਾਡਾ ਆਨੰਦ ਕਾਰਜ ਕਰਨ ਸਮੇਂ ਜਿਹੜਾ ਹੈ ਉਹ ਸਾਨੂੰ ਸੌਖਾ ਹੋਵੇ। ਕਿਉਂਕਿ ਅੱਗੇ ਵੀ ਮੇਰੀਆਂ ਭੈਣਾਂ ਜਿਨ੍ਹਾਂ ਦਾ ਆਨੰਦ ਕਾਰਜ ਹੋਣਾ ਜਾਂ ਵੀਰਾਂ ਦਾ, ਉਹ ਉਸ ਤਰ੍ਹਾਂ ਦੇ ਵਸਤਰ ਪਾਉਣ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਹੋ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਆਪ ਬੇਅੰਤ ਸੰਗਤਾਂ ਨੂੰ ਕੋਟਾਨਕੋਟ ਵਧਾਈਆਂ। ਆਓ ਇਹਨਾਂ ਸਥਾਨਾਂ ਦੇ ਮੁੱਖ ਮੈਨੇਜਰ ਭਾਈ ਪ੍ਰਤਪਾਲ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ ਦੋ ਕੁ ਬਚਨ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ, ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਇਨ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਾਂ ਵਾਕ ਅਨੁਸਾਰ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਦੋ ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸੇਵਕ ਪਰਿਵਾਰ ਸਰਦਾਰ ਸੁਖਜਿੰਦਰ ਸਿੰਘ ਜੀ, ਬੀਬੀ ਸੁਰਿੰਦਰ ਕੌਰ, ਤਿਨਾਂ ਦਾ ਬੇਟਾ ਕਾਕਾ ਗੁਰਪ੍ਰੀਤ ਸਿੰਘ। ਦੂਸਰਾ ਪਰਿਵਾਰ ਸੰਦੀਪ ਸੈਣੀ ਜੀ, ਬੀਬੀ ਅਮਨਦੀਪ ਕੌਰ ਸੈਣੀ, ਉਹਨਾਂ ਦੀ ਬੱਚੀ ਨਿਹਾਰਿਕਾ ਸੈਣੀ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਕਾਕਾ ਗੁਰਪ੍ਰੀਤ ਸਿੰਘ ਅਤੇ ਬੱਚੀ ਨਿਹਾਰਿਕਾ ਸੈਣੀ ਦੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਈ ਹੈ। ਸੋ ਦਾਸ ਆਸਟ੍ਰੇਲੀਅਨ ਸਿੱਖਿਆ ਐਸੋਸੀਏਸ਼ਨ ਵੱਲੋਂ ਸਮੁੱਚੇ ਸਟਾਫ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ, ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸਤਿਗੁਰੂ ਜੀ ਕਿਰਪਾ ਕਰਨ ਇਸ ਜੋੜੀ ਦੇ ਸੀਸ 'ਤੇ ਆਪਣਾ ਮਿਹਰਾਂ ਪ੍ਰਯਤ ਰੱਖਣ, ਗੁਰਸਿੱਖੀ ਦੀ ਦਾਤ, ਨਾਮਦਾਨ, ਸੇਵਾ ਸਿਮਰ ਦੀ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ। ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਯਤ ਰੱਖਣ। ਗੁਰੂ ਸਾਹਿਬ ਜੀ ਅਪਾਰ ਕਿਰਪਾ ਰਹਿਮਤ ਹੈ, ਸੇਵਕ ਪਰਿਵਾਰ ਸਰਦਾਰ ਸੁਖਜਿੰਦਰ ਸਿੰਘ ਜੀ, ਬੀਬੀ ਸੁਰਿੰਦਰ ਕੌਰ, ਸਮੁੱਚਾ ਪਰਿਵਾਰ ਜੋ ਲੰਬੇਰੇ ਸਮੇਂ ਤੋਂ ਇਸ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਦੋਵਾਂ ਪਰਿਵਾਰਾਂ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਯਤ ਰੱਖਣ, ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਦੋਵਾਂ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ ਹੋ। ਸਾਰੀਆਂ ਸੰਗਤਾਂ ਦਾ, ਦੋਵਾਂ ਪਰਿਵਾਰਾਂ ਵੱਲੋਂ, ਸੈਣੀ ਪਰਿਵਾਰ ਅਤੇ ਸਰਦਾਰ ਸੁਖਜਿੰਦਰ ਸਿੰਘ ਜੀ, ਸਮੁੱਚੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਬੇਨਤੀ ਹੈ, ਬੱਚੇ ਬੱਚੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇੱਥੇ ਸ਼ਗਨ ਦੀ ਜਿਹੜੀ ਰਸਮ ਹੈ ਨਿਭਾਉਣਗੇ। ਬਾਕੀ ਦੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਨਾਲ ਹੀ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਆਪ ਜੀ ਨੇ ਨਾਲ ਦੀ ਨਾਲ ਛੱਕ ਕੇ ਨਾਲ ਦੀ ਨਾਲ ਆਪਣਾ ਬਾਕੀ ਦੀ ਜਿਹੜੀ ਰਸਮ ਹੈ ਨਿਭਾਉਣ ਦੀ ਕਿਰਪਾਲਤਾ ਕਰੇ। ਲੰਗਰ ਹਾਲ ਦੇ ਵਿੱਚ ਜਾ ਕੇ ਜੀ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਪਰਿਵਾਰ ਵੱਲੋਂ, ਸਰਦਾਰ ਸੁਖਜਿੰਦਰ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ, ਭੈਣ ਜੀ ਸੁਰਿੰਦਰ ਕੌਰ ਜੀ ਇਹਨਾਂ ਵੱਲ ਬੇਨਤੀ ਕਿ ਸਰਦਾਰ ਅਲਬੇਰ ਸਿੰਘ ਜੀ ਕੰਗ ਸਾਹਿਬ ਉਹ ਸਟੇਜ 'ਤੇ ਆ ਕੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਆਪਣੇ ਗੁਰੂ ਘਰ 'ਚ ਸਾਰੀ ਸੰਗਤ ਅੱਜ ਖੁਸ਼ੀ ਦੇ ਮੌਕੇ 'ਤੇ ਇਕੱਠੀ ਹੋਈ ਹੈ ਅਤੇ ਦੋਨੋਂ ਹੀ ਪਰਿਵਾਰਾਂ ਵੱਲੋਂ ਮੈਂ ਸਾਰਿਆਂ ਨੂੰ ਬਹੁਤ ਜੀ ਆਇਆਂ ਆਖਦਾ ਹਾਂ। ਇਸ ਖੁਸ਼ੀ ਦੇ ਮੌਕੇ 'ਤੇ ਕਈ ਭੈਣ ਭਰਾ ਅਤੇ ਦੋਸਤ ਬਾਹਰਲੀਆਂ ਸਟੇਟਾਂ ਤੋਂ ਅਤੇ ਬਾਹਰਲੇ ਮੁਲਕਾਂ ਤੋਂ ਆਏ ਹਨ ਅਤੇ ਸਾਡੀ ਸਿਡਨੀ ਦੀ ਸਾਰੀ ਸੰਗਤ ਵੱਲੋਂ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ। ਅਸਪੈਸ਼ਲੀ ਸੁਰਿੰਦਰ ਉਹਨਾਂ ਦੇ ਸਿਸਟਰ ਅਤੇ ਉਹਨਾਂ ਦਾ ਸਾਰਾ ਵੱਡਾ ਪਰਿਵਾਰ, ਤੁਸੀਂ ਆ ਕੇ ਸਾਡੀਆਂ ਖੁਸ਼ੀਆਂ ਡਬਲ ਕਰਤੀਆਂ ਹਨ। ਭੈਣਾਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ ਹੀ ਇੱਦਾਂ ਦੇ ਮੌਕੇ ਚੰਗੇ ਲੱਗਦੇ ਨੇ ਅਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। 2013 'ਚ ਮੈਨੂੰ ਮੌਕਾ ਮਿਲਿਆ ਆਪਣੇ ਗੁਰੂ ਘਰ ਦੇ ਨਾਲ ਜੁੜੇ ਹੋਏ ਗੁਰੂ ਨਾਨਕ ਪੰਜਾਬੀ ਸਕੂਲ ਦੀ ਮੈਨੇਜਮੈਂਟ ਸੰਭਾਲਣ ਦਾ। ਸਕੂਲ ਸਾਡੇ ਘੱਟੋ ਘੱਟ 30-35 ਟੀਚਰ ਸੀਗੇ ਉਦੋਂ, ਅਤੇ ਉਹਨਾਂ 'ਚੋਂ ਦੋ ਟੀਚਰ ਐਸੇ ਹੈਗੇ ਆ ਜਿਨ੍ਹਾਂ ਨਾਲ ਮੈਂ ਅੱਜ ਤੱਕ ਵਰਤ ਰਿਹਾ ਹੈਗਾ, ਜਿਨ੍ਹਾਂ ਨਾਲ ਮੇਰੇ ਫੈਮਿਲੀ ਰਿਲੇਸ਼ਨ ਬਣ ਗਏ। ਉਹਨਾਂ 'ਚੋਂ ਸਾਡੇ ਸੁਰਿੰਦਰ ਕੌਰ ਹੁਣੀ ਇੱਕ ਹੈਗੇ ਆ। ਇਹਨਾਂ ਦੀ ਖਾਸੀਅਤ ਆਹ ਹੁੰਦੀ ਸੀਗੀ ਕਿ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਛੋਟੀ ਬਿਗਨਰ ਕਲਾਸ ਦਿੰਦੇ ਹੁੰਦੇ ਸੀਗੇ। ਇਹ ਅਤੇ ਇੱਕ ਹੋਰ ਸਾਡੀ ਯੰਗ ਟੀਚਰ ਹੁੰਦੇ ਸੀ, ਇਹ ਦੋਨੋਂ ਬੱਚਿਆਂ ਨੂੰ ਇੰਨਾ ਜ਼ਿਆਦਾ ਕਲਾਸ 'ਚ ਹੈਪੀ, ਖੁਸ਼ ਰੱਖਦੇ ਸੀ, ਇੱਦਾਂ ਉਹਨਾਂ ਨੂੰ ਸਮਝਾਉਂਦੇ ਸੀ ਕਿ ਬੱਚਿਆਂ ਦਾ ਹਰ ਸੈਟਰਡੇ ਸਕੂਲ ਆਉਣ ਨੂੰ ਜੀ ਕਰਦਾ ਸੀ ਅਤੇ ਬਿਨਾਂ ਨਾਗਾ ਇਹਨਾਂ ਨੇ ਆਉਣਾ, ਅਤੇ ਇਹਨਾਂ ਦੀ ਕਲਾਸ ਹਮੇਸ਼ਾ ਬੈਸਟ ਕਲਾਸ ਗਿਣੀ ਜਾਂਦੀ ਸੀ। ਮੈਂ ਕਹੂੰਗਾ ਕਿ ਆਹ ਸਾਰਾ ਇਹਨਾਂ ਦੇ ਸੁਭਾਅ ਕਰਕੇ ਸੀਗਾ। ਆ ਉੱਥੇ ਨਹੀਂ ਰੁਕੇ, ਹੁਣ ਅਸੀਂ ਥੋੜ੍ਹੇ ਫਰੈਂਡ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਚਲਾ ਰਹੇ ਹਾਂ, ਜਿਹਦੀਆਂ ਕਲਾਸਾਂ ਆਸਟ੍ਰੇਲੀਆ ਦੇ ਸਾਰੀਆਂ ਸਟੇਟਾਂ 'ਚ ਲੱਗ ਰਹੀਆਂ। ਸਾਡਾ ਉਹ ਇੱਕ ਉੱਦਮ ਆ ਕਿ ਜਿੱਥੇ ਪੰਜਾਬੀ ਨਹੀਂ ਪਹੁੰਚ ਸਕਦੀ, ਜਿੱਥੇ ਗੁਰੂ ਘਰ ਨਹੀਂ ਗਏ, ਜਿੱਥੇ ਫੇਸ ਟੂ ਫੇਸ ਪੰਜਾਬੀ ਨਹੀਂ ਹੁੰਦੀ, ਅਸੀਂ ਥੋੜ੍ਹੇ ਫਰੈਂਡ ਉੱਥੇ ਪੰਜਾਬੀ ਦੀ ਔਨਲਾਈਨ ਸਿੱਖਿਆ ਦਿੰਦੇ ਹਾਂ। ਅਤੇ ਸੁਰਿੰਦਰ ਹੁਣੀ ਨੇ ਸਾਨੂੰ ਕਿਹਾ ਹੋਇਆ ਆ ਕਿ ਜੇ ਕੋਈ ਤੁਹਾਡਾ ਟੀਚਰ ਲਾਸਟ ਮੂਮੈਂਟ 'ਤੇ ਨਾ ਆ ਸਕੇ ਕਿਸੇ ਵਜੋਂ, ਤੁਸੀਂ ਮੈਨੂੰ ਭਾਵਾਂ 10 ਮਿੰਟ ਪਹਿਲਾਂ ਦੱਸ ਦਿਓ। ਅਤੇ ਇਹਨਾਂ ਨੇ ਬੜੀ ਵੱਡੀ ਗੱਲ ਆ ਕਿ ਆਪਦੇ ਫੁੱਲ ਟਾਈਮ ਵਰਕ, ਫੁੱਲ ਟਾਈਮ ਮਦਰ ਅਤੇ ਕਮਿਊਨਿਟੀ ਦੀ ਇੰਨੀ ਸੇਵਾ ਕਰਨੀ, ਤਾਂ ਇਹਨਾਂ ਨੇ ਕਦੀ ਸਾਨੂੰ ਨਾਰਾਜ਼ ਨਹੀਂ ਕੀਤਾ। ਜਦੋਂ ਕਿਤੇ ਲੋੜ ਪਈ ਆ, ਈਵਨ ਬਹੁਤ ਸ਼ੋਰਟ ਨੋਟਿਸ 'ਤੇ ਇਹਨਾਂ ਨੇ ਸਾਡੀਆਂ ਕਲਾਸਾਂ ਲਈਆਂ ਆ ਅਤੇ ਬੱਚਿਆਂ ਨੂੰ ਪੜ੍ਹਾਇਆ। ਬਹੁਤ ਵੱਡੀ ਗੱਲ ਹੁੰਦੀ ਆ। ਜਦੋਂ ਸਕੂਲ ਆਉਂਦੇ ਹੁੰਦੇ ਸੀਗੇ, ਇਹਨਾਂ ਦੇ ਨਾਲ ਇਹਨਾਂ ਦੀ ਬੇਟੀ ਮਨਦੀਪ ਹੁੰਦੀ ਸੀ। ਮਨਦੀਪ ਬੇਟੇ ਕਿੱਥੇ ਹਾਂ? ਇਹਨੇ ਸੁਰਿੰਦਰ ਹੁਣਾਂ ਨੇ ਬੱਚਿਆਂ ਦੋਨਾਂ ਨੂੰ ਇੱਦਾਂ ਨਾਲ ਆਪਣੇ ਸੱਭਿਆਚਾਰ ਦੇ ਅਤੇ ਪੰਜਾਬੀ ਦੇ ਜੋੜਿਆ। ਕਿਤੇ ਵੀ ਕੋਈ ਸਕੂਲ ਦਾ ਫੰਕਸ਼ਨ ਹੋਣਾ, ਮਨਦੀਪ ਬੇਟੀ ਨੇ ਉਸ ਫੰਕਸ਼ਨ ਦੇ ਮੁਤਾਬਕ, ਉਸ ਮੌਕੇ ਦੇ ਮੁਤਾਬਕ ਕੋਈ ਨਾ ਕੋਈ ਜ਼ਰੂਰ ਪੇਂਟਿੰਗ ਬਣਾ ਕੇ ਲਿਆਉਣੀ, ਮੈਨੂੰ ਹਾਲੇ ਤਾਂ ਯਾਦ ਆ। ਰੱਬ ਤੇਰੇ 'ਤੇ ਮਿਹਰਾਂ ਕਰੇ ਮਨਦੀਪ ਬੇਟੇ। ਅਤੇ ਇੱਕ ਹੋਰ ਮੈਂ ਗੱਲ ਸੁਰਿੰਦਰ ਹੁਣਾਂ ਬਾਰੇ ਕਹੂੰਗਾ ਕਿ ਇਹਨਾਂ ਦਾ ਤੁਹਾਨੂੰ ਪਤਾ ਲੱਗੇ ਕਿ ਆਪਣੀ ਕਮਿਊਨਿਟੀ 'ਚ ਇਹਨਾਂ ਦੀ ਕਿੰਨਾ ਇੱਜ਼ਤ ਮਾਣ ਹੈਗਾ ਆ। ਗੁਰੂ ਘਰ ਦੀ ਮੈਨੇਜਮੈਂਟ ਸੰਭਾਲਣ ਲਈ ਸਾਡੇ ਇਲੈਕਸ਼ਨਸ ਹੁੰਦੀਆਂ ਹੈਗੀਆਂ ਆ 2 ਸਾਲਾਂ ਬਾਅਦ। 1921 'ਚ ਇਹਨਾਂ ਨੇ ਆਪਣਾ ਹੈਂਡ ਪੁੱਟ ਅਪ ਕੀਤਾ। ਅਸੀਂ ਇਹਨੂੰ ਕਿਹਾ, ਸੁਰਿੰਦਰ ਤੁਸੀਂ ਇੰਨਾ ਕੰਮ ਕਰਦੇ ਹੋ, ਹੁਣ ਮੈਨੇਜਮੈਂਟ 'ਚ ਆ ਕੇ ਕੰਮ ਕਰੋ। ਅਤੇ ਦੇਖੋ ਸੁਰਿੰਦਰ ਦਾ ਕਿੰਨਾ ਇਹਦਾ ਸੁਭਾਅ, ਤੁਸੀਂ ਆਪ ਇਮੈਜਿਨ ਕਰੋ ਕਿੰਨਾ ਕੁ। ਇਲੈਕਸ਼ਨਸ ਹੋਈਆਂ ਅਤੇ ਸਾਰਿਆਂ ਨੂੰ ਜ਼ਿਆਦੀਆਂ ਵੋਟਾਂ ਸੁਰਿੰਦਰ ਕੌਰ ਨੂੰ ਪਈਆਂ ਸੀ ਉਦੋਂ, ਸਾਰਿਆਂ ਨੂੰ ਜ਼ਿਆਦੀਆਂ, ਕਿਸੇ ਵੀ ਹੋਰ ਕੈਂਡੀਡੇਟ ਨੂੰ ਉਨੀਆਂ ਵੋਟਾਂ ਨਹੀਂ ਪਈਆਂ ਸੀਗੀਆਂ। ਉਹ ਮੈਂ ਕਹੂੰਗਾ ਕਿ ਇਹਦਾ ਮਿਲਵਰਤਨ ਆ, ਇਹਦਾ ਕਮਿਊਨਿਟੀ 'ਚ ਉੱਠਣਾ ਬੈਠਣਾ, ਇਹਦਾ ਇੱਜ਼ਤ ਆ। ਅਤੇ ਇਹਨਾਂ ਦੇ ਹਸਬੈਂਡ ਡਾਕਟਰ ਸੁਖਜਿੰਦਰ ਸਿੱਧੂ ਅਤੇ ਮੈਂ ਯੂਨੀਵਰਸਿਟੀ 'ਚ ਇਕੱਠੇ ਪੜ੍ਹਦੇ ਹੁੰਦੇ ਸੀਗੇ 80s 'ਚ। ਅਸੀਂ 80s ਤੋਂ ਇੱਕ ਦੂਜੇ ਨੂੰ ਜਾਣਦੇ ਹਾਂ, ਇਕੱਠੇ ਨੌਕਰੀ ਕੀਤੀ ਅਤੇ ਫਿਰ ਮੈਂ ਇੱਥੇ ਆ ਗਿਆ। ਮੇਰੇ ਇੱਥੇ ਆਉਣ ਦੇ ਬਾਅਦ ਇਹਨਾਂ ਨੇ ਮੈਨੂੰ 2 ਵਾਰੀ ਵਿਜ਼ਿਟ ਕੀਤਾ ਅਤੇ ਹੁਣ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਆ ਹੁਣ ਇੱਥੇ ਪੱਕੇ ਆ ਗਏ ਆ। ਹੁਣ ਬੇਟਾ ਗੁਰਪ੍ਰੀਤ ਬਾਰੇ ਮੈਂ ਕੋਈ ਜ਼ਿਆਦਾ ਲਫ਼ਜ਼ ਨਹੀਂ ਬੋਲ ਸਕਦਾ, ਕਰਕੇ ਆਪ ਹੀ ਉਹ ਬਹੁਤ ਘੱਟ ਬੋਲਦਾ ਆ। ਹੀ ਇਜ਼ ਏ ਮੈਨ ਆਫ ਫਿਊ ਵਰਡਸ ਅਤੇ ਮੈਂ ਉਹਨੂੰ ਕਹੂੰਗਾ ਆਪਣੀ ਏਜ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਮੈਚਿਓਰ ਮੁੰਡਾ ਆ। ਸਾਲ 'ਚ ਇੱਕ ਦੋ ਵਾਰੀ ਕਿਤੇ ਵੀ ਜਦੋਂ ਮੌਕਾ ਮਿਲਦਾ ਆ ਅਸੀਂ ਫਰੈਂਡ ਇਕੱਠੇ ਹੁੰਦੇ ਹਾਂ। ਮੈਂ ਥੋੜ੍ਹਾ ਦੂਰ ਰਹਿੰਦਾ ਹਾਂ ਸਿਟੀ ਤੋਂ, ਅਤੇ ਮੈਂ ਗੁਰਪ੍ਰੀਤ ਨੂੰ ਕਹਿ ਦਿੰਦਾ, ਗੁਰਪ੍ਰੀਤ ਵੈਂਟਰ ਹਿੱਲ ਤੋਂ ਆਹ ਚੱਕ ਲਿਆ ਜੀ, ਮਾਊਂਟ ਰੂਟ ਤੋਂ ਆਹ ਚੱਕ ਲਈ, ਪੈਨਰਿਜ ਤੋਂ ਆਹ ਚੱਕ ਲਈ, ਇੰਨੇ ਬਸ ਸੁਣੀ ਜਾਣਾ, ਅਤੇ ਇੰਨੇ ਬਾਅਦ 'ਚ ਆ ਕਹਿ ਦੇਣਾ ਅੰਕਲ ਬਸ ਕੁਛ ਹੋਰ, ਅਤੇ ਇੰਨੇ ਸਾਰਾ ਸਮਾਨ ਟਾਈਮ ਸਿਰ ਲਿਆ ਕੇ ਆ ਕੇ ਅਤੇ ਘਰ ਫਿਰ ਇੰਨੇ, ਇੱਦਾਂ ਨਹੀਂ ਕਿ ਮੰਮੀ ਨੂੰ ਛੱਡ ਕੇ ਚਲਾ ਗਿਆ, ਇੰਨੇ ਵੀ ਭਾਈਚਾਰੇ 'ਚ ਸਾਰਿਆਂ 'ਚ ਸਾਰਾ ਦਿਨ ਸਾਡੇ ਨਾਲ ਆਉਣਾ ਅਤੇ ਸਾਰੀ ਕੁਕਿੰਗ ਕਰਨੀ ਅਤੇ ਬਾਅਦ 'ਚ ਈਵਨ ਸਾਰਾ ਵਾਈਂਡ ਅਪ ਕਰਕੇ ਜਾਣਾ। ਅਤੇ ਇਹਦੇ ਮੇਰੇ ਖਿਆਲ ਆ ਨਾ ਇਹੀ ਸੰਸਕਾਰਾਂ ਕਰਕੇ ਇੰਨੀ ਛੋਟੀ ਉਮਰ 'ਚ ਇੰਨਾ ਸਕਸੈਸਫੁਲ ਬਿਜ਼ਨਸ ਕਰ ਰਿਹਾ ਆ। ਬੇਟੇ ਰੱਬ ਦੀ ਤੇਰੇ 'ਤੇ ਬਹੁਤ ਮਿਹਰ ਆ, ਅਤੇ ਕੰਟੀਨਿਊ ਇਸੇ ਹਿਸਾਬ ਨਾਲ ਜਿੱਦਾਂ ਤੂੰ ਕਰਦਾ ਕਰੀ ਜਾਈ। ਇੱਕ ਵਾਰੀ ਮੌਕਾ ਮਿਲਿਆ ਇਹਦੇ ਨਾਲ ਬੇਟੀ ਹਰੀਕਾ ਵੀ ਸਾਡੇ ਘਰ ਆਈ, ਅਤੇ ਉਹ ਸਪੈਸ਼ਲ ਇੱਕ ਡਿਸ਼ ਕੁੱਕ ਕਰਕੇ ਲਿਆਈ, ਅਤੇ ਇਹਨੂੰ ਪਤਾ ਨਹੀਂ ਸੀ ਜਿੱਦਾਂ ਕਿੱਦਾਂ ਇੱਥੇ ਸਿਸਟਮ ਹੁੰਦਾ। ਅਸੀਂ ਤਾਂ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਣੇ, ਸ਼ਾਮ ਦੇ 6-7 ਵਜੇ ਤਾਈਂ ਵਿਚਾਰੀ ਭੱਜ ਨੱਠ ਕੇ, ਮੇਰੇ ਖਿਆਲ ਸ਼ਾਮ ਨੂੰ ਇੰਨੇ ਜਿੰਨਾ ਕੰਮ ਕੀਤਾ ਇੰਨੇ ਕੁੜੀ ਨੇ ਯੰਗ ਨੇ, ਅਤੇ ਫਿਰ ਸਾਨੂੰ ਇਹਦੀ ਕੁਆਲਿਟੀ ਪਤਾ ਲੱਗੀ ਕਿ ਸ਼ੀ ਇਜ਼ ਏ ਵੈਰੀ ਹੋਮਲੀ ਗਰਲ। ਇਹਦੇ ਮਾਂ ਬਾਪ ਨੇ ਕੁੜੀ ਨੂੰ ਬਹੁਤ ਚੰਗੇ ਸੰਸਕਾਰ ਦਿੱਤੇ ਆ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਘਰ ਕੁੜੀ ਭੇਜੀ ਆਪਣੀ, ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਸਾਡਾ ਗੁਰਪ੍ਰੀਤ ਉਹਦੇ ਮੰਮ ਡੈਡ ਅਸੀਂ ਸਾਰੇ ਤੁਹਾਡੀ ਕੁੜੀ ਨੂੰ ਬਹੁਤ ਖੁਸ਼ ਰੱਖਾਂਗੇ। ਅਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਰਿਆਂ ਦਾ ਜੀ ਆਇਆਂ ਨੂੰ, ਅਤੇ ਗੁਰੂ ਘਰ ਦਾ ਲੰਗਰ ਤਿਆਰ ਹੈਗਾ ਆ, ਪਲੀਜ਼ ਛੱਕ ਕੇ ਜਾਣਾ, ਫੁੱਲ ਚੁੱਕ ਮਾਫ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਅਲਵੀਰ ਸਿੰਘ ਜੀ ਕੰਗ ਸਾਹਿਬ ਇਹਨਾਂ ਦਾ। ਸੋ ਇੱਕ ਵਾਰ ਫਿਰ ਤੋਂ ਦੋਵਾਂ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ਼ਗਨ ਦੀ ਜਿਹੜੀ ਰਸਮ ਹੈ ਉਹ ਨਿਭਾਉਣ ਦੀ ਕਿਰਪਾਲਤਾ ਕਰਨਗੇ, ਅਤੇ ਨਾਲ ਦੀ ਨਾਲ ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਆਪ ਜੀ ਨੇ ਗੁਰੂ ਕਾ ਲੰਗਰ ਵੀ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ, ਜੋ ਬਾਕੀ ਦੀ ਜਿਹੜੀ ਰਸਮ ਹੈ ਲੰਗਰ ਹਾਲ ਦੇ ਵਿੱਚ ਆਪ ਜੀ ਨੇ ਬੱਚਿਆਂ ਨੂੰ ਸ਼ਗਨ ਦੀ ਜਿਹੜੀ ਹੈ ਉਹ ਨਿਭਾਉਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਤਨਾਂ ਦੇ ਭਰਪੂਰ ਸਾਗਰ ਹਨ। ਇੱਕ ਓਂਕਾਰ ਤੋਂ ਲੈ ਕੇ 18, 10, 20 ਅੱਖਰ ਹਰ ਸੁੱਖਾਂ ਦਾ ਸੰਦੇਸ਼ ਦਿੰਦਾ ਹੈ। ਪੰਜਵੇਂ ਪਾਤਸ਼ਾਹ ਜੀ ਦਾ ਅਟਲ ਫਰਮਾਨ ਹੈ ਕਿ ਜਿਹੜਾ ਰੋਗ ਭਿੰਨ ਭਿੰਨ ਉਪਾਵਾਂ ਅਤੇ ਇਲਾਜਾਂ ਨਾਲ ਨਹੀਂ ਜਾਂਦਾ, ਉਹ ਰੋਗ ਪਵਿੱਤਰ ਨਾਮ ਦੀ ਦਵਾਈ ਵਰਤਣ ਨਾਲ ਮਿੱਟ ਜਾਂਦਾ ਹੈ। ਸਰਬ ਰੋਗ ਕਾ ਔਖਦ ਨਾਮ, ਪੜ੍ਹਨ ਸੁਣਨ ਅਤੇ ਗਾਉਣ ਨਾਲ ਸਾਰੇ ਰੋਗ ਮਿੱਟ ਜਾਂਦੇ ਹਨ। ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ, ਜਦ ਕਿ ਕੇਵਲ ਭਰੋਸਾ ਰੱਖਣ ਨਾਲ ਹੀ ਸਾਰੇ ਰੋਗ ਮਿੱਟ ਜਾਂਦੇ ਹਨ। ਏਕ ਆਸ ਰੱਖਿਓ ਮਨ ਮਾਏ, ਸਰਬ ਰੋਗ ਨਾਨਕ ਮਿੱਟ ਜਾਏ। ਆਓ ਅਸੀਂ ਵੀ ਆਪਣੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੀਏ ਅਤੇ ਸਰਬ ਰੋਗ ਕਾ ਔਖਦ ਨਾਮ ਦੇ ਸ਼ਬਦ ਨੂੰ ਸਿਮਰਨ ਕਰੀਏ। ਵਾਹਿਗੁਰੂ।

सकल श्रेष्ठ को राजा दुखिया लाख करोड़ी बंद न पड़े।

0: ਕਣਕ ਆਸਵ ਹੈ ਪਰ ਭੂਮ ਦਾਨ
1: ਕਰਮ ਕਰੇ ਬੋ ਆਸਨ
0: ਜੈਨ ਮਾਰਗ ਸੰਜਮ ਅਤਿ ਸਾਧਨ
1: ਕਰ ਸਰੀਰ ਕਟਾਵੇ
0: ਤਾਂ ਵੀ ਹਮੇ ਮੈਲ ਨ ਜਾਵੇ
1: ਕੇ ਨਾਮ ਸੰਸਰ ਕਛ ਨਾਏ
0: ਨਾਨੇ ਗੁਰਮਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੇ
0: ਗਰ ਭਗਵਾਨ ਮਾਤੇ ਹੋਟੇ
1: ਕਰੇ ਦਿਨ ਸਾਰੇ।

ਸਾਧ ਸੰਗ ਦੁਰਮਤ ਮਲ ਹੀਰਿਆ ਹਰ ਕਾ ਨਾਮ ਜਪੋ ਜੀ ਸਦਾ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸ

ਕਵਣ ਮੂਲਤੇ ਕਵਣ ਦਿਸ਼ਟਾਨੀ ਗਰਭਗਨ ਮੈਂ ਜਿਨੇ ਵਾਰਿਆ ਪਰ ਜੋ ਬਨ

0: स्वस्था
1: मिथ्यात्रोमोऽभिमानः
0: साधकी शरण।

0: ਭਜਨ ਬਿਨ ਪਿਰਥੇ ਸਭ ਕਾਮ
1: ਜੋ ਕਿਰਪਣ ਕੇ ਨਿਰਾਰਥ ਧਾਮ
0: ਤਨ ਤਨ ਤੇ ਜੈ ਕਟ ਬਸਿਓ ਹਰ ਨਾਮ
1: ਨਾਨਕ ਤਾਂ ਕੇ ਬਲ ਬਲ ਜਾਓ।

0: ਵਾਲੀ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਜੈ ਪ੍ਰਸਾਦ ਸੁਗਤ ਤਨ ਤਨ ਲਾਵੇ
1: ਤਿਜ ਕੋ ਸਿਮਰਤ ਪਰਮ ਗਤ ਭਾਵੇ
0: ਜੈ ਪ੍ਰਸਾਦ ਬਸੈ ਸੁਖ ਮੰਦਰ
1: ਤਿਸੇ ਧਿਆਏ ਸਦਾ ਮਨ ਅੰਦਰ
0: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪੈਰ ਸਿਮਰੋ ਤਿਸ ਰਸਨਾ
0: ਜੈ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਏ ਧਿਆਵਣ ਜੋਗ
0: ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ
1: ਤਿਸੇ ਧਿਆ ਕਦਿਆ ਵਰ ਲਵਾਵੇ
0: ਜੈ ਪ੍ਰਸਾਦ ਸੁਖ ਸੇਧ ਸੋਈ ਜੈ
1: ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ
0: ਪ੍ਰਸਾਦ ਤੁਤ ਸਭ ਕਉ ਮਾਨੈ
1: ਮੁਕਤਾਂ ਕੋ ਜਸ ਰਸਨ ਬਖਾਨੈ
0: ਜੈ ਪ੍ਰਸਾਦ ਤੇਰੂ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਜੀ ਜਗਤ ਦਰਗਾਹ ਮਾਨ ਪਾਵੇ
1: ਨਾਨਕ ਪਾਸੇ ਤੀ ਕਰ ਜਾਵੇ
0: ਜੈ ਪ੍ਰਸਾਦ ਆਰੂ ਕੰਚਨ ਦੇਹੀ
1: ਲਿਵ ਲਾਵੋ ਤਿਸ ਰਾਮ ਸਨੇਹੀ
0: ਜੈ ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਛਰਨੀ ਪਾਠਾ ਕਰ ਪ੍ਰਭ ਤਾਂ ਕੇ
0: ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ
1: ਮਨ ਸਾ

0: ਨਾਨਕ ਸਾਧ ਪ੍ਰਭੂ ਬਣਾਈ,
1: ਸਾਧ ਕੇ ਸੰਗ ਨ ਕਬੂ ਤਾਵੇ,
2: ਸਾਧ ਕੇ ਸੰਗ ਸਦਾ ਸੁਖ ਪਾਵੇ,
1: ਸਾਧ ਸੰਗ ਬਸਤ ਅਗੋਚਰ ਲਹੇ,
0: ਸਾਧੂ ਕੇ ਸੰਗ ਅਜਰ ਸਹੇ,
1: ਸਾਧ ਕੇ ਸੰਗ ਬਸੇ ਥਾਨ ਉੱਚੇ,
0: ਸਾਧੂ ਕੇ ਸੰਗ ਮਹਿਲ ਪਹੁੰਚੇ,
1: ਸਾਧ ਕੇ ਸੰਗ ਦ੍ਰਿੜੇ ਸਭ ਧਰਮ,
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ,
1: ਸਾਧ ਕੇ ਸੰਗ ਪਾਏ ਨਾਮ ਨਿਧਾਨ,
0: ਨਾਨਕ ਸਾਧੂ ਕੇ ਕੁਰਬਾਨ,
1: ਸਾਧ ਕੇ ਸੰਗ ਉਤਾਰੇ
0: ਸਾਧ ਸੰਗ ਸਾਜਨ ਮੀ

0: ਸਥਾਨ ਤੇ ਬਿਸਰੇ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੇ ਸੰਗ ਲੱਗੇ ਪ੍ਰਭ ਮਿੱਠਾ
1: ਸਾਧੂ ਕੈ ਸੰਗ ਘਟ ਘਟ ਡੇਠਾ
0: ਸਾਧ ਸੰਗ ਭਏ ਆਗਿਆਕਾਰੀ
1: ਸਾਧ ਸੰਗਤ ਪਈ ਹਮਾਰੀ
0: ਸਾਧ ਕੇ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਪੇ

0: ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਹੈ ਬੁੱਧ ਤਿਆਗਤ
0: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿ ਨਿਵਾ

0: ਮਾਨਤਾ ਨੇ ਹਰ ਪੈ ਬਿਸਨ ਪ੍ਰੀਤ
1: ਹਰ ਕੇ ਚਰਨ ਹਿਰਦੇ ਵਸਾਵੇ
0: ਨਾਨਕ ਐਸਾ ਭਗਵਤੀ ਕਬੰਦ ਕੋ ਪਾਵੇ
1: ਸੋ ਜੋ ਮਨ ਪਰ ਬੋਧੇ
0: ਰਾਮ ਨਾਮ ਆਤਮੈ ਸੋਧੇ
1: ਰਾਮ ਨਾਮ ਸਰਸ ਪੀਵੇ
0: ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ
1: ਹਰ ਕੀ ਕਥਾ ਹਿਰਦੇ ਵਸਾਵੇ
0: ਸੋ ਪੰਡਿਤ ਫਿਰ ਜੋ ਨਾਵੇ
1: ਵੇਦ ਪ੍ਰਾਨ ਸਿਮਰਤ ਬੁਝ ਮੂਲ
0: ਸੁਖ ਮੈਂ ਜਾਣੇ ਅਸਥੂਲ ਨਾਨਕ ਉਸ ਪੰਡਿਤ ਕੋ ਸਦਾ ਚੌਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੇ ਤਿਸ ਕੀ ਗਤ ਹੋਏ
0: ਸਾਧ ਸੰਗ ਪਾਵੇ ਜਨ ਕੋਏ
1: ਹਰ ਕਿਰਪਾ ਅੰਤਰ ਉਤਾਰੇ
0: ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਤ ਨਾਮ
0: ਕਲਿਆਣ ਰੂਪ ਨਾਮ
1: ਜੁਗਤ ਕਿਤੇ ਮਪਾਈਏ ਧਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਤਿਸਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਦ ਸੰਤਨ ਪਾਏ ਦਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰਗੇ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਤਿਸ ਦਾਸ ਕੋ ਸਭ

0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਆਤਮ ਧਿਆਨ ਧਾਰੇ
2: ਨਾਨਕ ਕਰਤੇ
3: ਕਾ ਨਾ ਪਾਵੇ
1: ਕਈ ਕੋਟ ਨਕਤਨ ਨਾਮ ਧਿਆਏ ਧਿਆਵੇ
2: ਨਾਨਕ ਕਰਤੇ ਕਾ ਅੰਤ ਨਾ ਪਾਵੇ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ

0: ਬਲ
1: ਕਈ ਕੋਟ ਸਸ਼ ਸੂਰਨ ਕਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਵ ਸ਼ਤਰ
1: ਸਗਲ ਸਮਗਰੀ ਆਪਣੇ ਸੂਤਰ ਧਾਰੇ
0: ਨਾਨਕ ਜਿਸ ਸੁਭਾਵੇ ਤਿਸ ਦੇ ਨਿਸਤਾਰੇ
1: ਕਈ ਕੋਟ ਵੇਦ ਪ੍ਰਾਣ ਸਿਮਰਤ ਸ਼ਾਸਤਰ
0: ਕਈ ਕੋਟ ਵੇਦ ਪ੍ਰਾਣ ਸਿਮਰਤ ਸ਼ਾਸਤਰ
1: ਕਈ ਕੋਟ ਰਾਜ ਸਾਮਤ ਸਾਧਕ ਕਈ ਕੋਟ
0: ਨਾਨਾ ਪ੍ਰਕਾਰ ਜੰਤ
1: ਜੀਵੇ
0: ਕਈ ਕੋਟ ਵੀਰ ਸਰਵਨ ਦੀਵੇ
1: ਕਈ ਕੋਟ ਜਰਕਨ ਪ੍ਰਸਾਚ
0: ਕਈ ਕੋਟ ਭੂਤ ਪ੍ਰੇਤ ਸੁਖਨ ਨਿਵਾਸ
1: ਸਭੇ ਨੇਰੇ ਸਭੂ ਤੇ ਦੂਰ
0: ਨਾਨਕ ਆ ਪਰਵਤਿਆ ਭਰਪੂਰ
1: ਕਈ ਕੋਟ ਪਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ

0: ਮੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੇ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ ਸਾਧ ਸੰਗ ਹਰ ਹਰ ਜਸ ਕਹਿਤ ਅੰਤਿਨ ਕੀਰਤਨ ਕੇਵਲ ਬਖਿਆਨ ਏਕ ਉਪਰ ਜਿਸ ਜਨ ਕੀ ਆਸਾ ਹਰ ਬ੍ਰਹਮ ਕੀ ਜਿਸ ਮਨ ਭੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ।

0: ਉਦਤ ਸੀਜਿਆ
1: ਜਬ
0: ਦੇਖੋ ਤਬ ਸਭ ਕਿਛ ਮੂਲ ਲੈ ਕਿਛ ਜਨਮੈ ਨਾ ਕਿਛ ਮਰੈ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਪੇ ਆਪ ਸਗਲ ਮੈਂ ਆਪ

0: ਰੂਪ ਬੰਧ ਹੋਏ ਨਾਹੀ ਮੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਅਤ ਸੂਰਾ ਜੇ ਕੋ ਕਹਾਵੈ
1: ਕਲਾ ਬਿਨਾ ਕਹਿ ਤਾਰੈ
0: ਜੇ ਕੋ ਹੋਏ ਬਹਿ ਦਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਜੋ ਮੰਦਰ ਕੋ ਥਾਮੇ ਥੰਮਨ ਜੋ ਪਖਾਣ ਨਾਮ ਚੜ੍ਹ ਤਰੈ ਜੋ ਅੰਧਕਾਰ ਦੀਪ ਪ੍ਰਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਨ ਸੰਤਨ ਕੀ ਬਾਛੋ ਤੂਰ ਮੂਰਖ ਕਾਹੇ ਬਿਲ ਲਾਈਐ ਦੁਖ ਸੁਖ ਪ੍ਰਭ ਦੇ ਬਨਹਾਰ ਜੋ ਕੁਛ ਕਰੇ ਸੋ

ਜਗ ਬਿਰੰਤੇ ਸਾਧੂ ਰੱਖੈ ਉੱਠ ਗਈ ਸੰਤੇ ਦਰਿਆਇਆ ਮਿਸਲ ਕੋ ਜੀਵਾ ਲੜਹਾਰ ਸਰਵਣ ਦਾਨ ਜਾ ਕੀ ਦ੍ਰਿਸ਼ਮਾਏ ਸਭ ਕੁਛ ਤਿਸਕਾ ਉਹ ਕਰਨੇ ਯੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ

0: ਕਬੀਰ ਕਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਥ ਤੇਰੇ ਕੀ ਚਰਨੀ ਪਾਓ
0: ਨਾਨਕ ਮਨੇ ਹੈ ਅਨਰਾਓ
1: ਮਨਸਾ ਪੂਰਨ ਸਰਨ ਜੋਗ
0: ਜੋ ਕਰ ਪਾਇਆ ਸੋਈ ਹੋਗ
1: ਵਰਨ ਪਰਨ ਜਾਕਾ ਨੇਤ੍ਰ ਫੋਰ
0: ਤਿਸਕਾ ਮੰਤਨ ਜਾਣੇ ਹੋਰ
1: ਅਲੰਤ ਰੂਪ ਸਮੰਗਲ ਸਜਾ ਕੇ
0: ਸਰਬ ਤੋਕ ਸੁਣੀਏ ਕਰ ਤਾਂ ਕੇ
1: ਰਾਜ ਮੈਂ ਰਾਜ ਜੋਗ ਮੈਂ
0: ਭੋਗੀ
1: ਧਿਆਏ ਧਿਆਏ ਭਗਤੇ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ

0: ਵਿਦਕਰ ਬਨਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕਾ ਸਭ ਤਿਸਕੇ ਠਾਉ
1: ਜਪ ਜਪ ਜੀਵੇ ਨਾਨਕ ਨਾਮ
0: ਨਾਮ ਕੇ ਤਾਰੇ ਸਗਲੇ ਜੰਤ।

0: ਪੇਖਣ ਹਾਰ
1: ਨਾਮ ਸਤ ਸਤ ਆਵਣ ਹਾਰ
0: ਸਤ ਸਤ ਸਵਤਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਣਤਾ
0: ਪੂਜਨ ਹਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਰਨ ਕਰਾਵਣ ਤਿਨ ਮੋਲ ਪਛਾਨਿਆ
0: ਜਾਂ ਕੇ ਹਿਰਦੇ ਵਿਸ਼ਵਾਸ ਸਭ ਆਇਆ
1: ਤਤ ਗਿਆਨ ਤਿਸ

ਪਰਾਪਤ ਸੁਆਮੀ ਨਾਨਕ ਸੋ ਸੇਵਕ ਗੁਰ ਕੀ ਮਤਲੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਅਣਕ ਵਾਰ ਗੁਰ ਕੋ ਵਲ ਜਾਓ ਹਾਠ ਪੈਰ ਪਾਰ ਬ੍ਰਹਮ ਰੰਗ ਰਾਤਾ ਏਕੈ ਆਪ ਨਹੀਂ ਕਛ ਭਰਮ।

ਲਾਏ ਸਤਪੁਰ ਪੂਰਨ ਵਿਵੇਕ ਅਗਮ ਗੋਚਰ ਪ੍ਰਭ ਨਿਰਵਾਨੀ ਤਾਂ ਕੀ ਕੀਮਤ ਕਿਨੇ ਨਾ ਪਾਈ ਚਰਨ ਕਮਲ ਹਿਰਦੇ ਸਿਮਰੇ।

0: ਭਾਵ ਨਾ ਝੂਟਨ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਕਰੋ ਮਨ ਲਾਏ
1: ਮਨ ਬਾਂਚਤ ਨਾਨਕ ਫਲ ਪਾਏ
0: ਚਾਲਸ ਤੇਰੇ ਧਨ
1: ਤੂੰ ਕਿਆ ਲਟਾਏ ਮੂਰਖ ਮਨਾ
0: ਉਮੀਦ ਗੁਟਾਂ ਭਰ ਮਰਦਾ
1: ਇੰਤੇ ਕਹੋ ਤੂੰ ਕਮਲ ਸਨਾਤਾ
0: ਰੰਗ ਮਾਇਆ ਵਿਸਤਾਰ
1: ਇੰਤੇ ਕਹੋ ਕਮਲ ਛੁਟਕਾਰ।

ਅੰਤਰ ਵਰਗਾ ਸਿਆਣ ਦਿਨ ਲਿਵਲਾਗ ਨਾਨਕ ਨਾਮ ਰਤੇ ਸੁਖ ਹੋਏ ਸਤਿਗੁਰ ਤੇ ਨਿਰਮਲ ਮਤ ਲਈ ਸੇਵਕੀਨੋ ਸਦਾ ਨਿਹਾਲ ਜਨਮ ਮਰਨ ਦੁਖ ਭ੍ਰਮ ਗਿਆ ਰਵ ਰਿਹਾ ਸਦ ਸੰਗ ਹਜੂਰੀ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕੀਆ ਜਾਣੈ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਜਨਮ ਜਨਮ

0: ਭਾਵੇ ਤਿਸ ਲੈ
1: ਭਗਤ ਕਰੇ ਹਰ ਕੇ ਗੁਣ ਗਾਏ ਕਰਨ ਹਾਰ ਨਾਨਕ ਇੱਕ ਜਾਣਿਆ
2: ਨਿਰੰਕਾਰ
1: ਅੰਦਨ ਪੂਜੇ ਗੁਰ ਕੇ ਪੈਰ
2: ਲੋਕ ਸੁਖੀਏ ਪਰ ਲੋਕ ਸਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
2: ਸਾਧ ਸੰਗ ਮਿਲ ਕਰੋ ਨਾਨਕ
1: ਗੁਣ ਗਾਓ।

ਜਾਚਕ ਬਣ ਕੇ ਮੰਗੀਏ ਪ੍ਰਭੂ ਦੇ ਦਰ ਤੋਂ ਤਾਂ ਬੜਾ ਕੁਛ ਮਿਲਦਾ। ਸਾਹਿਬਾਂ ਨੇ ਬਚਨ ਆਖਿਆ ਮੈਂ ਜਾਚਕ ਹਾਂ, ਮੰਗਣ ਵਾਲਾ ਹਾਂ। ਅਤੇ ਕੀ ਮੰਗਦੇ ਹਨ ਸਤਿਗੁਰੂ ਜੀ? ਨਾਮ ਜਾਚੇ ਜਾਚੇ। ਔਰ ਸੱਚਾ ਮੰਗਣਾ ਇਹੀ ਹੈ, ਮੰਗਣਾ ਤਾਂ ਸੱਚ ਇੱਕ, ਦੂਸਰੇ ਸਭ ਝੂਠੀਆਂ ਮੰਗਾਂ ਨੇ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇ ਵੇ ਆਪ, ਜਿਤ ਖਾਦ ਹੈ ਮਨ ਤ੍ਰਿਪਤੀਏ ਨਾਨਕ ਸਾਹਿਬ ਦਾਤ, ਜਿਸ ਦੀ ਪ੍ਰਾਪਤੀ ਤੋਂ ਬਾਅਦ ਮੁੜ ਕੇ ਮੰਗਣ ਦੀ ਲੋੜ ਨਾ ਪਵੇ, ਉਹ ਸੱਚ ਮੰਗਣਾ ਹੈ। ਨਹੀਂ ਤਾਂ ਝੂਠਾ ਮੰਗਣਾ। ਇੱਕ ਮੰਗ ਪੂਰੀ ਹੁੰਦੀ ਹੈ, ਦੋ ਹੋਰ ਆ ਜਾਂਦੀਆਂ ਨੇ, ਦੋ ਨਹੀਂ ਪੂਰੀਆਂ ਹੁੰਦੀਆਂ, ਚਾਰ ਹੋਰ ਬਣ ਜਾਂਦੀਆਂ ਨੇ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਆਖਿਆ ਵਿਣ

ਆਪਣਾ ਨਾਮ ਬਖਸ਼ਦੇ ਦਾਤਾ ਸੰਤੋਖ ਆ ਜਾਏ ਅਤੇ ਮਨ ਦੀ ਭੁੱਖ ਜਿਹੜੀ ਹੈ ਮਾਇਕ ਪਦਾਰਥਾਂ ਦੀ ਇਹ ਉਤਰ ਜਾਏ। ਮਾਇਕ ਪਦਾਰਥਾਂ ਦੀ ਭੁੱਖ ਉਤਰ ਜਾਏਗੀ ਫਿਰ ਮੰਗਣ ਦੀ ਲੋੜ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇੱਕ ਮੰਗ ਲੈ ਤੂੰ, ਕਿਉਂਕਿ ਜੋ ਅਸੀਂ ਸੰਸਾਰਿਕ ਮੰਗਾਂ ਮੰਗਦੇ ਹਾਂ ਨਾ ਉਹ ਜ਼ੀਰੋ ਹੈ, ਜ਼ੀਰੋ ਕਿਤਨੇ ਵੀ ਲਿਖੇ ਜਾਓ ਲਿਖੀ ਜਾਓ ਉਹਦਾ ਕੋਈ ਮਾਇਨਾ ਨਹੀਂ ਹੈ ਜਦੋਂ ਤੱਕ ਏਕਾ ਨਹੀਂ ਲੱਗਦਾ। ਅਤੇ ਏਕਾ ਕੀ ਹੈ? ਪ੍ਰਭੂ ਦਾ ਨਾਮ। ਮੰਗਣਾ ਤਾਂ ਸੱਚ ਇੱਕ ਇੱਕ ਪ੍ਰਭੂ ਦਾ ਨਾਮ ਏਕਾ ਹੈ। ਏਕਾ ਲਗਾਓ ਅਤੇ ਫਿਰ ਜ਼ੀਰੋ ਲਿਖੋਗੇ ਤਾਂ ਉਹਦੀ ਵੈਲਿਊ ਵਧੇਗੀ। ਜੇ ਏਕਾ ਕੋਈ ਨਹੀਂ, ਇੱਕ ਕੋਈ ਨਹੀਂ, ਫਿਰ ਜਿਤਨੇ ਮਰਜ਼ੀ ਜ਼ੀਰੋ ਲਿਖ ਲਓ ਉਹ ਵਧਦੇ ਤਾਂ ਜਾਣਗੇ ਪਰ ਵੈਲਿਊ ਕੋਈ ਨਹੀਂ। ਇਸ ਕਰਕੇ ਆਖਿਆ ਮੰਗਣਾ ਤਾਂ ਸੱਚ ਇੱਕ। ਵਿਣ ਤੁਧ ਹੋਰ ਜੇ

ਗੁਰਮੁਖਾਂ ਦਾ ਮੇਲ ਗੁਰੂ ਨੇ ਕਰਾਇਆ ਹੈ। ਆਪ ਪਿਆਰ ਵਾਲੇ ਗੁਰੂ ਕੀ ਬਾਣੀ ਪੜ੍ਹਨ ਵਾਲੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਐਸੇ ਪਿਆਰ ਵਾਲੇ ਗੁਰੂ ਕੇ ਸਿੱਖ ਸਹੇਲੀਆਂ ਦਾ ਮੇਲ ਸਤਿਗੁਰੂ ਨੇ ਕਰਾਇਆ।

ਸਤਿਗੁਰੂ ਜੀ ਕਿਰਪਾ ਕਰਨ। ਜਿਸ ਭਾਵਨਾ ਨੂੰ ਲੈ ਕੇ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ, ਸਤਿਗੁਰੂ ਜੀ ਸਭਨਾਂ ਦੀ ਸ਼ੁਭ ਭਾਵਨਾ ਪੂਰਨ ਕਰਨ, ਦਰੋਂ ਘਰੋਂ ਨਾਮਦਾਨ ਬਖਸ਼ਣ, ਸਿੱਖੀ ਸਦਕ ਭਰੋਸਾ ਬਖਸ਼ਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਔਰ ਸਤਿਗੁਰੂ ਜੀ ਆਪਣੇ ਬਾਣੀ ਨਾਲ ਜੋੜ ਕੇ ਰੱਖਣ, ਦੇਸਾਂ ਪਰਦੇਸਾਂ ਦੇ ਵਿੱਚ ਸਾਈ ਹੋਵਣ, ਤੰਦਰੁਸਤੀ ਖੁਸ਼ੀਆਂ ਖੇੜੇ ਬਖਸ਼ਣ। ਸਭ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਸਾਰੇ ਅਨੰਦ ਸਾਹਿਬ ਦਾ ਕੀਰਤਨ ਕਰੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਫਿਰ ਅਰਦਾਸ ਕਰਾਂਗੇ ਕਿ ਸਤਿਗੁਰੂ ਜੀ ਇਸੇ ਤਰ੍ਹਾਂ ਸਾਨੂੰ ਬਾਣੀ ਦੇ ਨਾਲ ਜੋੜ ਕੇ ਰੱਖਣ।

ਹਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਅੰਜਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਵੀ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਧਨ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ

ਆਪ ਜੀ ਦੇ ਸਨਮੁਖ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਹੋਰ ਬਾਣੀਆਂ ਦੇ ਜਾਪ ਹੋਏ, ਸਤਿਗੁਰੂ ਜੀ ਗੁਰਬਾਣੀ ਉਚਾਰਨ ਕਰਦੇ, ਆਪ ਜੀ ਦੇ ਦਰ 'ਤੇ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਜਸ ਕੀਰਤਨ ਹੋਏ, ਗੁਰਬਾਣੀ ਕੀਰਤਨ ਕਰਦਿਆਂ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਸਮੂਹ ਸੰਗਤ ਨੂੰ ਅੱਗੇ ਤੋਂ ਇਸੇ ਤਰ੍ਹਾਂ ਉੱਦਮ ਉਪਰਾਲੇ ਆਪਸੀ ਭਾਈਚਾਰਕ ਸਾਂਝ ਏਕਤਾ ਇਤਫਾਕ ਬਖਸ਼ੀ।

ਕਲੇਸ਼ਾਂ ਦਾ ਨਾਸ਼ ਕਰਨਾ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਭਜਨ ਬੰਦਗੀ ਦਾ ਪ੍ਰਕਾਸ਼ ਕਰਨਾ ਆਪ ਜੀ ਦੇ ਹਜ਼ੂਰ ਸਰਦਾਰ ਨਿਰਮਲ ਸਿੰਘ ਸੰਦਰ ਪਰਿਵਾਰ ਦੀ ਚੜ੍ਹਦੀ ਕਲਾ ਸਿਹਤ ਜਾਪਦਾ ਕਾਰਜ ਸਫਲਤਾ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਦੀ ਕਿਰਪਾਲਤਾ ਕਰਨੀ, ਚੜ੍ਹਦੀ ਕਲਾ ਕਰਨੀ, ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਸਰਦਾਰ ਅਮਰ ਸਿੰਘ ਸਹਿਗਲ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਦੀ, ਚੜ੍ਹਦੀ ਕਲਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕੜਾ ਪ੍ਰਸ਼ਾਦ ਦੀ ਦੇਕ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵੀ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ

ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹਿ ਜਹਿ ਭੇਖੋਂ ਤਹਿ ਹਜੂਰ ਦੂਰ ਕਤਹੂ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਨੀਐ ਬਿਨ ਸੁਜਾਏ ਜੋ ਨਿਮਖ ਮੈਂ ਹੈ ਸੋ ਅਲਪ ਸੁਖ ਭਨੀਐ

0: ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਰ ਸ਼ਨੀਵਾਰ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕਰਕੇ, ਗੁਰਬਾਣੀ ਜਪ ਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਸਮੁੱਚੇ ਜਥੇ ਪਾਸੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 3 ਮਹੀਨੇ ਤੋਂ ਭਾਈ ਸਾਹਿਬ ਜੀ ਦਾ ਜਥਾ ਇਸ ਪਾਵਨ ਅਸਥਾਨ 'ਤੇ ਬਤੌਰ ਹੈੱਡ ਰਾਗੀ ਦੀਆਂ ਸੇਵਾਵਾਂ, ਹਜ਼ੂਰੀ ਰਾਗੀ ਦੀਆਂ ਸੇਵਾਵਾਂ ਸਮੁੱਚਾ ਜਥਾ ਨਿਭਾ ਰਿਹਾ ਹੈ। ਸੋ ਕੱਲ੍ਹ ਦੇ ਦੀਵਾਨ ਦੇ ਵਿੱਚ, ਦੁਪਹਿਰ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਜੀ ਦੇ ਜਥੇ ਦੀ ਦੁਪਹਿਰ ਦੇ ਦੀਵਾਨ ਦੇ ਵਿੱਚ ਵਿਦਾਇਗੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਭਾਈ ਸਾਹਿਬ ਜੀ ਦੇ ਪਾਸੋਂ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸਾਰੀਆਂ ਸੰਗਤਾਂ ਨੇ ਕੱਲ੍ਹ ਵੀ ਦੁਪਹਿਰ ਦੇ ਦੀਵਾਨ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਅਸੀਸਾਂ ਬਖਸ਼ਿਸ਼ ਕਰਨਗੀਆਂ ਸਮੁੱਚੇ ਜਥੇ ਨੂੰ। ਸੋ ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ ਕੀਤੇ ਜਾਂਦੇ ਨੇ। ਸੋ ਕੋਸ਼ਿਸ਼ ਕਰਿਆ ਕਰੀਏ ਆਪ ਜੀ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਅੱਜ ਸ਼ਾਮ ਦੇ ਦੀਵਾਨ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤਾਂ ਨੂੰ 7:20 ਤੋਂ ਲੈ ਕੇ 8:15 ਤੱਕ ਢਾਡੀ 12 ਗੁਰ ਇਤਿਹਾਸ ਸਰਵਣ ਕਰਾਉਣਗੇ। ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਬੱਚਿਆਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬੜੀ ਅਪਾਰ ਕਿਰਪਾ ਬਖਸ਼ਿਸ਼ ਹੋਈ ਕਿ ਜਿਹੜੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਇਹਨਾਂ ਦੇ ਮਾਤਾ ਪਿਤਾ ਔਰ ਇਹਨਾਂ ਨੂੰ ਸਿੱਖਿਆ ਦੇਣ ਵਾਲੇ ਇਹਨਾਂ ਦੇ ਉਸਤਾਦ ਸਤਿਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ 'ਤੇ, ਇਹਨਾਂ ਵਿਦਿਆਰਥੀਆਂ ਨੂੰ ਹੋਰ ਉੱਦਮ ਅਤੇ ਉਪਰਾਲੇ ਬਖਸ਼ਿਸ਼ ਕਰਨ। ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰਨ ਕਿ ਮਹਾਰਾਜ ਇਹਨਾਂ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜੀ ਰੱਖਣ, ਵਿਦੇਸ਼ਾਂ ਵਿੱਚ ਵੀ ਆਣ ਕੇ ਉਹੋ ਜਿਹੀਆਂ ਤਰੰਗਾਂ, ਉਹੋ ਜਿਹੀਆਂ ਵਾਈਬ੍ਰੇਸ਼ਨਸ ਨਾ ਹੋਣ ਕਰਕੇ ਵੀ ਗੁਰੂ ਵਾਲੇ ਪਾਸੇ ਜੁੜੇ ਰਹਿਣਾ। ਇੱਥੇ ਨਹੀਂ, ਗੁਰਬਾਣੀ ਕੀਰਤਨ ਬੱਚਿਆਂ ਨੇ ਕੀਤਾ ਸਵੇਰੇ ਅੰਮ੍ਰਿਤ ਵੇਲੇ 4:30 ਵਜੇ, 5 ਤੋਂ 6 ਬੱਚੇ ਛੋਟੀ ਛੋਟੀ ਉਮਰ ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਣ ਵਾਸਤੇ ਪਹੁੰਚਦੇ। ਮਹਾਰਾਜ ਕਿਰਪਾ ਕਰਨ ਸਾਰੇ ਵਿਦਿਆਰਥੀਆਂ ਦਾ ਕੋਟਾਨਕੋਟ ਧੰਨਵਾਦ। ਆਓ, ਮੇਰੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ ਹੁਣ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ।

ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।

ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ।

ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਹੈ ਸਭ ਧਿਆਵਹਿ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ

ਜੀ ਤਿੰਨ ਕਾਲ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਜੀ ਭਰੇ ਬੇਅੰਤ ਬੇਅੰਤਾਂ ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ।

ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ।

ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ

ਰਾਖ ਲੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ

ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ।

ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸਤ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸਤ ਦੁਖਿਤ ਹੋਵੈ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ

ਆਈ ਦੋਸਤ ਦੁੱਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜ ਜਪ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੀ ਰਹੈ ਹੋ ਜੋ ਯਾਕੀ ਏਕ ਵਾਰ ਚਉ ਪਈ ਕੋ ਕਹੈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ

ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਹੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਣਹੋ ਸੰਤੋ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੋਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨਦ ਸੁਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾ

ਕਰਨੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ।

ਪਵਿੱਤਰ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਈ ਤੇਰੇ ਛੱਡ ਜਾਹੇ, ਭੋਜਲ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰਿਆ ਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ। ਹੋਆ ਆਪ ਦਿਆਲ ਮਨਹੂ ਨਾ ਵਿਸਾਰਿਆ ਨ, ਸਾਧ ਜਨਾ ਕੈ ਸੰਗ ਭਵਜਲ ਤਾਰਿਆ ਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਆ ਨ, ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰਾਉਣਗੇ 6:25 ਤੱਕ। 6:25 ਤੋਂ ਲੈ ਕੇ 7:20 ਤੱਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:20 ਤੋਂ ਲੈ ਕੇ 8:15 ਤੱਕ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਮੰ ਪਤ ਝੋਲੀ ਧਿਆਨ ਕੀ ਕਰ ਹੈ ਬਿਭੂਤ ਖਿੰਥਾ ਕਾਮ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ

ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿ

परम सम्मानयोग चवर छतर तखत दे मालक वालीए दो जहां रहम तन दे मुजस्मे सतगुरु धन धन श्री गुरु ग्रंथ साहिब सच्चे पातशाह जी की पावन पवित्र हजूरी विच सुभाईमान सतसंगी जनों सतगुरु जी की अपार कृपा बख्शिश हुई है। सतगुरु ने अपनी पावन पवित्र हजूरी विच सानू सारियां नू विराजमान होने का समा बख्शिश किया। सतगुरु साहब जी का अज का जो पावन उपदेश सतगुरु श्री गुरु अर्जुन देव सच्चे पातशाह जी की उच्चारण की पावन बाणी श्री सुखमनी साहब जी की पहली अष्टपदी दे पदे नंबर 7 दे अधीन दर्ज है। गुरु ग्रंथ साहब जी के पावन अंग 263 पर यह शब्द सुशोभित है। सतगुरु जी सिमरन की बरकत का जिक्र इस शब्द राही करते हैं, तिस दी विचार अज आपां करनी है। पातशाह जी कृपा करन पावन गुरमत गुरबाणी गुरशब्द विचार सतगुरु जी आप तरस करके करवा लैन। आओ सतगुरु गुरसंगत जी आप जी करो कृपालता, बख्शो असीस, बुलाओ फतेह। वाहिगुरु जी का खालसा, वाहिगुरु जी की फतेह। धन सतगुरु श्री गुरु अर्जुन देव सच्चे पातशाह महाराज जी ने आरंभता की प्रभ कै सिमरन कारज पूरे। सतगुरु साहब सच्चे पातशाह महाराज ने इत्थे बख्शिश कर दिती कि जिस हिरदे दे विच निरंकार जो प्रभु व्यापक है सर्ब रूप विच, जिस हिरदे विच उहदा सिमरन आ गया, महाराज जी कहिंदे कारज पूरे, जीवन का हरेक कारज जिहड़ा है वह संपूर्ण हो जाता। क्योंकि सतगुरु साहब सच्चे पातशाह महाराज जी ने निर्णय कर दिता बिघन विनाशन सब दुख नाशन सतगुरु नाम आधारा। एक पासे सतगुरु साहब सच्चे पातशाह महाराज जी ने यह बख्शी साढ़े जीवन विच कर दिती। सतगुरु साहब महाराज कहन लगे यह अवस्था जिस दिन अपने हिरदे वाले पासे समर्पित हो गई उस दिन यह भी बचन आपां पढ़दे हां, बिघन विनाशन सब दुख नाशन सतगुरु नाम दृढ़ाया। यह भी बचन सतगुरु साहब सच्चे पातशाह ने साडे सन्मुख कीता कि जिन्हों याद आ गया करते पुरख का नाम, जिन्हें हिरदे रूपी घर विच दृढ़ कर लिया, सतगुरु साहब महाराज कहन लगे उहदे जीवन विच आउण वाला हरेक विघन खत्म हो जाए। उत्थे ते इस प्रकार है कि जह जाइए तह सुहेले, कर कृपा प्रभ मिले। पर महाराज जी कहिंदे हर गुण गावहो सदा सुभाई, मन चिंदे सगले फल पावहो जी कै संग सहाई। महाराज जी का इत्थे कथन है कि प्रभ कै सिमरन कारज पूरे। जिदन निरंकार का सिमरन साढ़े हिरदे विच आ गया, सतगुरु जी कहिंदे जीवन का हरेक कारज जिहड़ा है वह सवर जाए, हरेक कारज की संपूर्णता होएगी। सतगुरु साहब महाराज जी ने यह भी गल निर्णय कर दिता कि सबै काज सवारिया जां तुद पा वंदा। उदन सारे दे सारे कारज सवर जाणगे जिदन करते पुरख दे दर दे उपर असी परवान चढ़ गए, साडी परवानगी हो गई। इस करके सतगुरु साहब महाराज जी ने कहा सिमरन की ताकत इन्नी कु है कि जिस दिन
ਭਾਵਨਾ ਕਰਕੇ ਸਤਿਗੁਰੂ ਵਾਲੇ ਪਾਸੇ ਸਿੱਖ ਤੁਰਦਾ ਹੈ ਅਤੇ ਮਹਾਰਾਜ ਜੀ ਕਹਿੰਦੇ ਠਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਹਰ ਨਿਰੰਕਾਰ ਦੇ ਜਨ ਰੂਪ ਹੋ ਕੇ ਬੈਠੇ ਇਹ ਇਨਸਾਨ ਇੱਕ ਗੱਲ ਦਾ ਖਿਆਲ ਕਰ, ਜਿੱਦਣ ਟਿਕ ਕੇ ਬੈਠਣਾ ਸ਼ੁਰੂ ਹੋ ਗਿਆ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਗੱਲ ਦਾ ਨਿਰਣਾ ਹੈ ਸਤਿਗੁਰ ਤੁਮਰੇ ਕਾਜ ਸਵਾਰੀ। ਉਹ ਕਾਰਜ ਭਾਵੇਂ ਜੀਵਨ ਦਾ ਹੋਵੇ, ਉਹ ਕਾਰਜ ਭਾਵੇਂ ਦੁਨਿਆਵੀ ਪਦਾਰਥਵਾਦੀ ਹੋਵੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਜੀਵਨ ਦਾ ਹਰੇਕ ਕਾਰਜ ਜਿਹੜਾ ਹੈ ਉਹ ਸੰਪੂਰਨ ਕਰ ਦਿੰਦਾ। ਕੋਈ ਕਾਰਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਮਹਾਰਾਜ ਕਹਿਣ ਲੱਗੇ ਦੁਨੀਆ ਦੀ ਹਰੇਕ ਦਾਤ ਤੁਹਾਡੀ ਝੋਲੀ 'ਚ ਪੈ ਜਾਏਗੀ, ਪਰ ਉਹਦੇ ਵਾਸਤੇ ਮਹਾਰਾਜ ਜੀ ਕਹਿੰਦੇ ਇੱਕ ਜਿੱਦਣ ਕਰਤਾ ਪੁਰਖ ਸਾਡੇ ਹੱਥ ਵਿੱਚ ਆ ਗਿਆ, ਜਿੱਦਣ ਸਾਡੀ ਯਾਦ ਵਿੱਚ ਆ ਗਿਆ, ਜਿੱਦਣ ਉਹ ਸਾਡੀ ਸੁਰਤ ਦੀ ਪਕੜ ਵਿੱਚ ਆ ਗਿਆ, ਉਸ ਦਿਨ ਮਹਾਰਾਜ ਜੀ ਕਹਿਣ ਲੱਗੇ ਪ੍ਰਭ ਕੈ ਸਿਮਰਨ ਕਾਰਜ ਪੂਰੇ। ਜੀਵਨ ਦਾ ਹਰੇਕ ਕਾਰਜ ਜਿਹੜਾ ਹੈ ਉਹ ਸੰਪੂਰਨ ਹੋ ਜਾਏਗਾ। ਇਸ ਕਰਕੇ ਮੈਂ ਉਦਾਹਰਣ ਦੇ ਤੌਰ ਦੇ ਉੱਪਰ ਆਪ ਜੀ ਦੇ ਸਨਮੁੱਖ ਸ਼ੁਰੂਆਤ ਕਰਨ ਲੱਗਾ, ਕਿਉਂਕਿ ਇਹ ਪੰਕਤੀ ਸਾਨੂੰ ਭੁੱਲੇ ਨਾ ਕਦੀ। ਕਾਰਜ ਪੂਰੇ ਦਾ ਅਰਥ ਕੀ? ਕਿ ਸਿਮਰਨ ਵੀ ਹੋਵੇ ਅਤੇ ਜੀਵਨ ਦਾ ਕਾਰਜ ਵੀ ਇਹੋ ਜਿਹਾ ਹੋਵੇ ਉਹਦੀ ਸੰਪੂਰਨਤਾ ਹੋ ਜਾਏ। ਮੈਂ ਤੁਹਾਡੀ ਸੁਰਤ ਨੂੰ ਲੈ ਕੇ ਚੱਲਿਆ ਮਾਲਵੇ ਦੇ ਪਿੰਡ ਮੱਲੇ ਤੋਂ ਅੰਮ੍ਰਿਤਸਰ ਤੱਕ। ਮਾਲਵੇ ਦਾ ਪਿੰਡ ਹੈ ਮੱਲਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਇੱਥੇ ਰਹਿੰਦਾ ਹੈ, ਜਿਹਦਾ ਨਾਮ ਇਤਿਹਾਸ ਨੇ ਭਾਈ ਧਰਮਾ ਲਿਖਿਆ। ਇਹਦਾ ਨੌਜਵਾਨ ਪੁੱਤਰ ਹੈ ਸਾਧੂ, ਅਤੇ ਇਸ ਪਰਿਵਾਰ ਦਾ ਸੁਭਾਅ ਹੈ ਕਿ ਨਿਤਨੇਮ ਦੇ ਵਿੱਚ ਪਰਪੱਕਤਾ ਬਹੁਤ ਹੈ। ਆਸਾ ਦੀ ਵਾਰ ਭਾਈ ਧਰਮੇ ਨੂੰ ਕੰਠ ਹੈ। ਪੁੱਤਰ ਜਪਜੀ ਸਾਹਿਬ ਦੇ ਪਾਠ ਨੂੰ ਕੰਠ ਕਰਕੇ ਬੈਠਾ ਅਭਿਆਸ ਹੈ। ਆਸਾ ਦੀ ਵਾਰ ਦਾ ਕੀਰਤਨ ਘਰ ਵਿੱਚ ਹੁੰਦਾ। ਸੁਰਤ ਕਰਕੇ ਜਾਓ, ਮਹਿਸੂਸ ਕਰੀਏ ਭਾਈ ਧਰਮੇ ਦੇ ਉਸ ਘਰ ਦਾ ਹਾਲਾਤ ਲਿਖਿਆ ਗਿਆ। ਕਵੀ ਜੀ ਕਹਿੰਦੇ ਆ ਕਿ ਭਾਈ ਧਰਮੇ ਦਾ ਹਾਲਾਤ ਘਰ ਦਾ ਜਿਹੜਾ ਸੀ, ਇੰਨੀ ਅੱਤ ਦੀ ਗਰੀਬੀ ਸੀ, ਕਈ ਦਿਨ ਦਿਹਾੜੀ ਨਾ ਲੱਗੀ, ਕਈ ਦਿਨ ਕੰਮ ਨਾ ਮਿਲਿਆ। ਅਖੀਰ ਇੱਕ ਦਿਨ ਤਾਂ ਇਸ ਤਰ੍ਹਾਂ ਹੋਇਆ ਵੀ ਜਿਸ ਘਰ ਦੇ ਵਿੱਚ ਰਹਿੰਦੇ ਸੀ ਉਹ ਘਰ ਦੀ ਅੱਧੀ ਛੱਤ ਜਿਹੜੀ ਸੀ ਉਹ ਡਿੱਗ ਪਈ। ਘਰ ਦੀ ਜਦੋਂ ਅੱਧੀ ਛੱਤ ਡਿੱਗ ਪਈ, ਸਾਰੀ ਰਾਤ ਉਸ ਵੇਲੇ ਮੀਂਹ ਵਿੱਚ ਕੱਟੀ। ਸਵੇਰ ਹੋਈ ਅਤੇ ਭਾਈ ਧਰਮੇ ਨੇ ਆਪਣੀ ਧਰਮ ਸਪਤਨੀ ਨੂੰ ਕਿਹਾ ਵੀ ਆਪਾਂ ਤਿਆਰੀ ਕਰੀਏ। ਉਹਨੇ ਕਿਹਾ ਵੀ ਜਾਣਾ ਕਿੱਥੇ? ਆਖਿਆ ਵੀ ਤੁਸੀਂ ਤਿਆਰੀ ਕਰੋ, ਆਪਾਂ ਕਿਤੇ ਜਾਣਾ ਹੈ, ਪਹੁੰਚ ਕਰਨੀ, ਤੁਸੀਂ ਸਵੇਰੇ ਤਿਆਰ ਹੋ ਜਾਓ ਛੇਤੀ। ਧਰਮ ਸਪਤਨੀ ਨੇ ਤਿਆਰੀ ਕੀਤੀ, ਪੁੱਤਰ ਵੀ ਤਿਆਰ ਹੋ ਗਏ। ਕਹਿੰਦੇ ਵੀ ਕੁਝ ਭੇਟ ਕਰਨ ਵਾਸਤੇ ਜਿੱਥੇ ਜਾਣਾ, ਵੀ ਭੇਟ ਕਰਨ ਵਾਸਤੇ ਕੋਈ ਵਸਤ ਹੈ ਘਰ ਵਿੱਚ? ਮਾਇਆ ਤਾਂ ਹੈ ਨਹੀਂ ਸੀ, ਗੁੜ ਦੀ ਰੋੜੀ ਸੀ ਇੱਕ ਪਈ ਹੋਈ। ਗੁੜ ਦੀ ਰੋੜੀ ਪਤਨੀ ਨੇ ਲਿਆ ਕੇ ਹੱਥ 'ਤੇ ਦਿੱਤੀ, ਨੂੰ ਅਸਲੀਅਤ ਮਹਿਸੂਸ ਕਰਕੇ ਵੇਖਿਓ। ਗੁੜ ਦੀ ਰੋੜੀ ਹੱਥ 'ਤੇ ਧਰੀ ਅਤੇ ਪੱਲੇ ਵਿੱਚ ਬੰਨ ਕੇ ਭਾਈ ਧਰਮਾ ਕਹਿੰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ 'ਤੇ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਣਾ। ਉਹ ਕਹਿੰਦੇ ਵੀ ਘਰ ਦਾ ਕੰਮ ਤਾਂ ਅੱਗੇ ਨਹੀਂ ਚੱਲਦਾ, ਰਸਤੇ ਦੇ ਵਿੱਚ ਕਿਵੇਂ ਪੈਂਡਾ ਤੈਅ ਕਰਾਂਗੇ? ਆਖਿਆ ਅਰਦਾਸ ਕਰਕੇ ਪੈਂਡਾ ਤੈਅ ਕਰਾਂਗੇ, ਗੁਰੂ ਸਾਹਿਬ ਦੇ ਅੱਗੇ ਹੋਰ ਕੁਛ ਨਹੀਂ ਮੰਗਣਾ, ਬਸ ਇੱਕ ਹੀ ਅਰਦਾਸ ਕਰਨੀ, ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਇੰਨੀ ਕੁ ਯੋਗਤਾ ਦੇ, ਤੇਰੇ ਸਿੱਖ ਦੇ ਘਰ ਵਿੱਚ ਆਇਆ ਕੋਈ ਭੁੱਖਾ ਨਾ ਜਾਏ, ਤੇਰੇ ਘਰ ਦੇ ਤੇਰੇ ਸਿੱਖ ਦੇ ਘਰ ਵਿੱਚ ਕੋਈ ਰਾਤ ਰਹਿਣ ਆ ਜਾਏ ਉਹਦੇ ਵਾਸਤੇ ਛੱਤ ਹੋਵੇ, ਨੰਗਾ ਆ ਜਾਏ ਉਹਦੇ ਵਾਸਤੇ ਕੱਪੜੇ ਹੋਣ, ਭੁੱਖਾ ਆ ਜਾਏ ਉਹਦੇ ਵਾਸਤੇ ਭੋਜਨ ਹੋਵੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਵਾਧੂ ਮੰਗ ਨਹੀਂ ਰੱਖਣੀ ਸਤਿਗੁਰੂ ਅੱਗੇ। ਗੁੜ ਦੀ ਰੋੜੀ ਲੈ ਕੇ 3 ਦਿਨ ਦਾ ਸਫ਼ਰ ਕਰਕੇ ਪਰਿਵਾਰ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚਦਾ। ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਰਾਤ ਰਹੇ ਅੰਮ੍ਰਿਤਸਰ। ਸਵੇਰ ਹੋਈ ਅਤੇ ਦੀਵਾਨ ਸੱਜਿਆ, ਫਿਰ ਯਾਦ ਵਿੱਚ ਬੈਠੇ, ਸੰਗਤ ਵਿੱਚ ਬੈਠੇ, ਪਤਾ ਨਹੀਂ ਲੱਗਣ ਦਿੱਤਾ ਵੀ ਕਿੰਨਾ ਕੁ ਦੁੱਖ ਹੈ ਅੰਦਰ, ਘਰ ਦੀ ਛੱਤ ਡਿੱਗ ਪਈ, ਸਾਰਾ ਕੁਝ ਹੋ ਗਿਆ। ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਬੈਠੇ
ਅਤੇ ਅਰਦਾਸ ਹੋਈ ਨਿਤਨੇਮ ਦੀ, ਆਸਾ ਜੀ ਦੀ ਵਾਰ ਦੀ, ਸੰਪੂਰਨਤਾ ਦੀ, ਅਤੇ ਸਤਿਗੁਰੂ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੈਠੇ ਅਤੇ ਸੰਗਤ ਭਾਰੀ ਮਾਤਰਾ ਵਿੱਚ ਆਈ ਅਤੇ ਕੀਮਤੀ ਤੋਹਫੇ ਸਤਿਗੁਰੂ ਸਾਹਿਬ ਜੀ ਵਾਸਤੇ, ਕੋਈ ਕੀਮਤੀ ਢਾਲ ਲੈ ਕੇ ਆਇਆ, ਕੋਈ ਘੋੜਾ ਭੇਟ ਵਾਸਤੇ ਲੈ ਕੇ ਆਇਆ, ਕੋਈ ਸੋਨੇ ਦੇ ਮੁੱਠੇ ਵਾਲੀ ਤਲਵਾਰ ਭਾਈ ਸਾਹਿਬ ਕਹਿੰਦੇ ਭੇਟਾ ਵਿੱਚ ਲੈ ਕੇ ਆਇਆ, ਅੰਬਾਰ ਲੱਗ ਗਿਆ। ਭਾਈ ਸਾਧੂ ਹੁਣ ਪਿਤਾ ਨੂੰ ਕਹਿੰਦਾ ਵੀ ਪਿਤਾ ਜੀ ਆਪਣੀ ਵੀ ਵਾਰੀ ਮੱਥਾ ਟੇਕਣ ਦੀ, ਆਪਾਂ ਵੀ ਚੱਲੀਏ। ਅਤੇ ਪਿਤਾ ਨੇ ਗੁੜ ਦੀ ਰੋੜੀ ਜਿਹੜੀ ਸੀ ਨਾ ਉਹਨੂੰ ਹੱਥ ਵਿੱਚ ਹੀ ਸੰਕੋਚ ਲਿਆ ਅਤੇ ਧਿਆਨ ਥੱਲੇ ਕਰ ਲਿਆ ਵੀ ਕਿਤੇ ਇੱਥੇ ਤਾਂ ਲੱਖਾਂ ਲੋਕ ਬੇਅੰਤ ਬੇਸ਼ਕੀਮਤੀ ਭੇਟਾਵਾਂ ਲੈ ਕੇ ਆਏ ਅਤੇ ਇੱਥੇ ਮੇਰੀ ਭੇਟਾਂ ਨੂੰ ਕਿੰਨੇ ਪੁੱਛਣਾ। ਅਤੇ ਭਾਈ ਸਾਧੂ ਸਿਆਣਾ ਸੀ, ਕਹਿੰਦਾ ਬਾਪੂ ਜੀ, ਪਿਤਾ ਜੀ, ਜ਼ਰੂਰੀ ਨਹੀਂ ਵੀ ਇੱਕ ਬਾਪ ਦੇ ਦੋ ਪੁੱਤਰਾਂ ਵਿੱਚੋਂ ਦੋਵੇਂ ਅਮੀਰ ਹੋਣ, ਇੱਕ ਗਰੀਬ ਵੀ ਹੋ ਸਕਦਾ, ਪਰ ਪਿਤਾ ਦੀ ਬਿਰਤੀ ਜਿਹੜੀ ਹੈ ਦੋਵਾਂ ਵਾਸਤੇ ਇੱਕੋ ਜਿਹੀ। ਇਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਸੀ ਅਤੇ ਸਤਿਗੁਰੂ ਜੀ ਨੇ ਆਵਾਜ਼ ਦੇ ਦਿੱਤੀ। ਮਹਾਰਾਜ ਜੀ ਕਹਿੰਦੇ ਭਾਈ ਧਰਮਿਆਂ ਅੱਗੇ ਕਿਉਂ ਨਹੀਂ ਆ ਰਹੇ? ਇੰਨੇ ਚਿੰਨ ਭਾਈ ਧਰਮਾਂ ਹੱਥ ਜੋੜ ਕੇ ਅੱਗੇ ਆਏ ਅਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਮੱਥਾ ਟੇਕਣ ਕਿਉਂ ਨਹੀਂ ਆਏ, ਅੱਗੇ ਭੇਟਾ ਕਿਉਂ ਨਹੀਂ ਰੱਖੀ? ਭਾਈ ਸਾਧੂ ਨੌਜਵਾਨ ਪੁੱਤਰ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ, ਗੁੜ ਦੀ ਰੋੜੀ ਲੈ ਕੇ ਆਏ ਸਾਂ, ਲੋਕ ਮਜ਼ਾਕ ਕਰਨਗੇ, ਇਸ ਕਰਕੇ ਅਸੀਂ ਕੁਝ ਤੁਹਾਡੇ ਅੱਗੇ ਭੇਟਾਂ ਵਿੱਚ ਨਹੀਂ ਸੀ ਰੱਖ ਰਹੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁੜ ਦੀ ਰੋੜੀ ਫੜੀ, ਕਹਿਣ ਲੱਗੇ ਮੇਰੇ ਵਾਸਤੇ ਸਭ ਤੋਂ ਕੀਮਤੀ ਹੈ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਭਾਵਨਾ ਹੈ, ਹੱਥ ਵਿੱਚ ਫੜ ਕੇ ਨਾ ਗੁੜ ਦੀ ਰੋੜੀ। ਮਹਾਰਾਜ ਕਹਿਣ ਲੱਗੇ ਹੁਣ ਮੰਗ ਫਿਰ ਕੀ ਚਾਹੀਦਾ, ਕੀ ਚਾਹੀਦਾ? ਇੱਥੇ ਹੈ ਪ੍ਰਭ ਕੇ ਸਿਮਰਨ ਕਾਰਜ ਪੂਰੇ। ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ, ਤੇਰੇ ਸਿੱਖ ਦਾ ਘਰ ਨਹੀਂ ਹੈ, ਘਰ ਦੀ ਛੱਤ ਡਿੱਗ ਪਈ, ਪ੍ਰਸ਼ਾਦਾ ਛਕਣ ਵਾਸਤੇ ਨਹੀਂ, ਪੁੱਤਰ ਨੌਜਵਾਨ ਹੈ, ਇਹਦੇ ਨਾਲ ਵਿਆਹ ਕੌਣ ਕਰੇਗਾ, ਕੌਣ ਆਪਣੀ ਬੱਚੀ ਦਾ ਰਿਸ਼ਤਾ ਇਹਦੇ ਨਾਲ ਕਰੇਗਾ, ਮੈਂ ਬਸ ਇੰਨੀ ਬੇਨਤੀ ਕਰਨਾ ਹੈ ਵੀ ਤੇਰੇ ਸਿੱਖ ਦਾ ਘਰ ਐਡਾ ਹੋਵੇ ਕਿ ਉਹਦੇ ਘਰ ਵਿੱਚੋਂ ਕੋਈ ਲੋੜਵੰਦ ਭੁੱਖਾ ਨਾ ਜਾਏ, ਬਹੁਤਾ ਨਹੀਂ ਚਾਹੀਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਧਰਮਿਆਂ ਪੁੱਤਰ, ਕਹਿੰਦੇ ਮਹਾਰਾਜ ਪੂਰਾ ਨੇਮੀ ਹੈ, ਨਿਤਨੇਮ ਵਾਲਾ ਹੈ। ਮਹਾਰਾਜ ਜੀ ਕਹਿੰਦੇ ਸਾਨੂੰ ਪਤਾ ਹੈ। ਨੌਜਵਾਨ ਪੁੱਤਰ ਸਾਹਮਣੇ ਬੈਠਾ ਇਨਕਾਰ, ਕਹਿੰਦੇ ਮਹਾਰਾਜ ਕਿਸੇ ਨੇ ਆਪਣੀ ਬੱਚੀ ਦਾ ਰਿਸ਼ਤਾ ਨਹੀਂ ਦੇਣਾ ਮੇਰੇ ਪੁੱਤਰ ਨੂੰ, ਕਿਰਪਾ ਕਰ ਦਿਓ ਮਹਾਰਾਜ, ਕਾਰੋਬਾਰ ਚੱਲ ਪਵੇ, ਕਾਰਜ ਪੂਰੇ ਹੋ ਜਾਣ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇ ਮੰਗ ਅੱਜ ਹੀ ਪੂਰੀ ਕਰ ਦਈਏ, ਸਤਿਗੁਰੂ ਕਿਰਪਾ ਕਰੋ। ਮਹਾਰਾਜ ਜੀ ਕਹਿੰਦੇ ਭਾਈ ਧਰਮਿਆਂ, ਜੇ ਤੈਨੂੰ ਪ੍ਰਵਾਨ ਹੋਵੇ ਤਾਂ ਸਿੱਖ ਦਾ ਅਤੇ ਗੁਰੂ ਦਾ ਰਿਸ਼ਤਾ ਆਤਮਾ ਦਾ ਹੈ, ਸ਼ਬਦ ਦਾ ਹੈ। ਜੇ ਇਸ ਰਿਸ਼ਤੇ ਨੂੰ ਆਪਾਂ ਸਰੀਰਕ ਰੂਪ ਦੇ ਵਿੱਚ ਇੱਕ ਰਿਸ਼ਤੇਦਾਰੀ ਵਿੱਚ ਬਦਲ ਦਈਏ ਫਿਰ? ਕਹਿੰਦਾ ਮਹਾਰਾਜ ਸਮਝ ਨਹੀਂ ਲੱਗੀ। ਸਤਿਗੁਰੂ ਸਾਹਿਬ ਨੇ ਗੁੜ ਦੀ ਰੋੜੀ ਬਾਬਾ ਬੁੱਢਾ ਸਾਹਿਬ ਦੇ ਹੱਥ ਵਿੱਚ ਫੜਾਈ ਅਤੇ ਮਹਾਰਾਜ ਭਾਈ ਧਰਮੇ ਨੂੰ ਕਹਿੰਦੇ ਆਪਣੇ ਪੁੱਤਰ ਨੂੰ ਸਾਹਮਣੇ ਲਿਆ। ਭਾਈ ਧਰਮੇ ਨੂੰ, ਧਰਮੇ ਨੇ ਆਪਣੇ ਪੁੱਤਰ ਭਾਈ ਸਾਧੂ ਨੂੰ ਸਾਹਮਣੇ ਲਿਆਂਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਇਸ਼ਾਰਾ ਕੀਤਾ। ਬਾਬਾ ਬੁੱਢਾ ਸਾਹਿਬ ਨੇ ਉਸ ਵੇਲੇ ਭਾਈ ਧਰਮੇ ਨੂੰ ਕਿਹਾ, ਭਾਈ ਧਰਮਿਆਂ ਪੱਲਾ ਕਰ। ਭਾਈ ਧਰਮੇ ਨੇ ਪੱਲਾ ਅੱਗੇ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁੜ ਦੀ ਰੋੜੀ ਉਸ ਪੱਲੇ ਵਿੱਚ ਅਤੇ ਇੱਕ ਰੁਪਈਆ ਰੱਖ ਕੇ ਤੁਰੰਤ ਗੁਰੂ ਹਰਗੋਬਿੰਦ ਸਾਹਿਬ ਨੇ ਨਾਲ ਹੀ ਬਚਨ ਕੀਤੇ, ਕਹਿਣ ਲੱਗੇ ਲੈ ਭਾਈ ਧਰਮਿਆਂ, ਅੱਜ ਅਸੀਂ ਤੇਰਾ ਪੁੱਤਰ ਲੈ ਕੇ ਆਪਣੀ ਧੀ ਦਾ ਰਿਸ਼ਤਾ ਤੇਰੇ ਪੁੱਤਰ ਨਾਲ ਕਰਦੇ। ਗੁਰਮੁਖੋ, ਭਾਈ ਧਰਮੇ ਦੇ ਪੈਰਾਂ ਦੇ ਥੱਲਿਓਂ ਜ਼ਮੀਨ ਨਿਕਲ ਗਈ ਵੀ ਗੁਰੂ ਸਾਹਿਬ ਦਾ ਘਰ, ਗੁਰੂ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਜਿਹੜੀ ਮਹਿਲ ਵਿੱਚ ਪਲੀ ਹੋਵੇ ਅਤੇ ਉਹ ਸਿੱਖ ਅਰਦਾਸ ਕਰਨ ਆਇਆ ਵੀ ਮੇਰੇ ਘਰ ਦੀ ਛੱਤ ਨਹੀਂ, ਨਿਤਨੇਮੀ ਪੁੱਤਰ ਹੈ। ਸਤਿਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਮਹਾਰਾਜ, ਮੇਰੇ ਤਾਂ ਘਰ ਦੀ ਛੱਟ ਨਹੀਂ, ਮਹਿਲਾਂ ਵਿੱਚ ਪਲੀ ਹੋਈ ਧੀ ਦਾ ਮੈਂ ਪਾਲਣ ਪੋਛਣ ਕਿਵੇਂ ਕਰਾਂਗਾ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਧਰਮਿਆਂ, ਜਿੱਥੇ ਸਿੱਖੀ ਆ ਗਈ ਉੱਥੇ ਸਾਰਾ ਕੁਝ ਆ ਗਿਆ, ਜਿੱਥੇ ਸਿੱਖੀ ਆ ਗਈ ਉੱਥੇ ਸਾਰਾ ਕੁਝ ਆ ਗਿਆ। ਸੱਚ ਜਾਣਿਓ, ਬੀਬੀ ਵੀਰੋ ਨੂੰ ਸੱਦ ਕੇ ਕਿਹਾ, ਬੇਟਾ ਤੈਨੂੰ ਕੋਈ ਇਤਰਾਜ਼ ਤਾਂ ਨਹੀਂ, ਘਰ ਬਹੁਤ ਗਰੀਬ ਹੈ। ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਆਖਿਆ, ਬਾਪੂ ਜੀ ਮੈਨੂੰ ਸਿੱਖੀ ਚਾਹੀਦੀ ਹੈ, ਪਦਾਰਥ ਨਹੀਂ। ਭਾਈ ਧਰਮਾਂ
ਜਿਹੜਾ ਘਰ ਦੀ ਛੱਤ ਵਾਸਤੇ ਅਰਦਾਸ ਕਰਨ ਆਇਆ ਸੀ, ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੁੜਮ ਬਣਾ ਕੇ ਆਪਣੇ ਘਰ ਵਿੱਚ ਰੱਖ ਲਿਆ। ਇਹਨੂੰ ਕਹਿੰਦੇ ਪ੍ਰਭ ਕਹਿ ਸਿਮਰਨ ਕਾਰਜ ਪੂਰੇ। ਇਤਿਹਾਸ ਕਹਿੰਦਾ ਵੀ ਭਾਈ ਧਰਮਾ ਸਤਿਗੁਰੂ ਸਾਹਿਬ ਜੀ ਦੇ ਦਰ ਦਾ ਇੰਨਾ ਕੁ ਵਿਸ਼ਵਾਸੀ ਬਣਿਆ, ਇੰਨੀ ਕੁ ਬੰਦਗੀ ਕੀਤੀ, ਅਕਾਲ ਪੁਰਖ ਨੇ ਕਿਰਪਾ ਕੀਤੀ, ਘਰ ਵਿੱਚ ਇੰਨੀ ਕੁ ਬਖਸ਼ਿਸ਼ ਵਰਤੀ, ਵਪਾਰ ਵਿੱਚ ਵਾਧਾ ਹੋਇਆ। ਹੁਣ ਭਾਈ ਧਰਮੇ ਦੇ ਘਰ ਵਿੱਚੋਂ ਕੋਈ ਨੰਗਾ ਭੁੱਖਾ ਜਿਹੜਾ ਹੈ ਲੋੜਵੰਦ ਆਪਣੀ ਲੋੜ ਦੀ ਪੂਰਤੀ ਤੋਂ ਬਗੈਰ ਨਹੀਂ ਜਾਂਦਾ। ਅਤੇ ਇਤਿਹਾਸ ਅੱਜ ਵੀ ਗਵਾਹੀ ਭਰਦਾ ਕਿ ਜਿਹੜੀ ਝਬਾਲ ਬਰਾਤ ਆਈ ਸੀ ਬੀਬੀ ਵੀਰੋ ਜੀ ਵਾਸਤੇ, ਉਹ ਭਾਈ ਧਰਮੇ ਦਾ ਪੁੱਤਰ ਭਾਈ ਸਾਧੂ ਉਹੀ ਗਰੀਬ ਪਰਿਵਾਰ ਦੇ ਜੀ ਲੈ ਕੇ ਆਏ ਸਨ ਜਿਨ੍ਹਾਂ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਦਾ ਆਨੰਦ ਕਾਰਜ ਹੁੰਦਾ। ਜਦੋਂ ਇਹ ਸਾਖੀ ਪੜ੍ਹੀ ਨਾ, ਇੱਕਦਮ ਤੇ ਅੰਦਰ ਝੰਝੋੜਿਆ ਗਿਆ ਕਿ ਇੱਕ ਬਾਪੂ ਆਪਣੀ ਬੱਚੀ ਵਾਸਤੇ ਰਿਸ਼ਤਾ ਵੇਖਣ ਜਾਏ ਅਤੇ ਉਹ ਘਰ ਦੇ ਦਰਵਾਜ਼ੇ ਤੋਂ ਲੈ ਕੇ ਕਮਰਿਆਂ ਤੱਕ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੰਦਾ ਹੈ ਵੀ ਕੀ ਇੱਥੇ ਵਰਤੇਗਾ, ਕਿਵੇਂ ਕਿਵੇਂ ਸਾਰਾ ਕੁਝ ਹੋਏਗਾ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਮਿਸਾਲ ਪ੍ਰਗਟ ਕਰ ਦਿੱਤੀ ਸੀ ਸੰਸਾਰ ਦੇ ਸਾਹਮਣੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪ੍ਰਭ ਕਹਿ ਸਿਮਰਨ ਕਾਰਜ ਪੂਰੇ। ਨਿਰੰਕਾਰ ਦੇ ਸਿਮਰਨ ਵਿੱਚ ਜੁੜੋਗੇ, ਜੀਵਨ ਦਾ ਹਰੇਕ ਕਾਰਜ ਸੰਪੂਰਨ ਹੋਵੇਗਾ, ਕਿਉਂਕਿ ਛੇਵੇਂ ਗੁਰਦੇਵ ਸੱਚੇ ਪਾਤਸ਼ਾਹ ਨੇ ਤੁਹਾਨੂੰ ਪ੍ਰਤੱਖ ਪ੍ਰਮਾਣ ਦੇ ਕੇ ਸਮਝਾ ਦਿੱਤਾ। ਅਗਲੀ ਅਵਸਥਾ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪ੍ਰਭ ਕਹਿ ਸਿਮਰਨ ਕਬਹੂ ਨਾ ਝੂਰੇ। ਝੂਰਨ ਦੀ ਜਿਹੜੀ ਅਰਥ ਬਿਰਤੀ ਹੈ ਨਾ, ਝੂਰਨਾ ਦਾ ਅਰਥ ਕੀ ਹੈ, ਨਿਤ ਨਿਤ ਘਾਟ ਮਹਿਸੂਸ ਕਰਕੇ ਉਹਦਾ ਦੁੱਖ ਅੰਦਰ ਧਾਰਨ ਕਰੀ ਜਾਣਾ ਵੀ ਅੱਜ ਪਤਾ ਨਹੀਂ ਆਹ ਕੁਝ ਹੋਏਗਾ ਜਾਂ ਮਿਲੇਗਾ ਕਿ ਨਹੀਂ ਮਿਲੇਗਾ, ਅੱਜ ਇੰਨੀ ਕਮਾਈ ਹੋ ਸਕੇਗੀ ਕਿ ਨਹੀਂ, ਅੱਜ ਆਹ ਕੰਮ ਪੂਰਾ ਹੋਵੇਗਾ ਕਿ ਨਹੀਂ, ਅੱਜ ਨੌਕਰੀ ਮਿਲੇਗੀ ਕਿ ਨਹੀਂ ਮਿਲੇਗੀ। ਨਹੀਂ, ਅਸਲ ਵਿੱਚ ਮਹਾਰਾਜ ਜੀ ਕਹਿਣਗੇ ਸਿੱਖ ਜਿਹੜਾ ਸਿਮਰਨ ਵਿੱਚ ਬੈਠ ਗਿਆ ਉਹਦੇ ਵਾਸਤੇ ਝੂਰਨਾ ਹੈ ਹੀ ਨਹੀਂ, ਉਹ ਕਦੀ ਵੀ ਝੂਰਦਾ ਨਹੀਂ ਹੈ। ਉਹਦੇ ਅੰਦਰ ਇਹ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਮੈਨੂੰ ਆਹ ਮਿਲੇਗਾ ਜਾਂ ਨਹੀਂ ਮਿਲੇਗਾ। ਉਹ ਭਰੋਸੇ ਨਾਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਆਣ ਕੇ ਵਿਸ਼ਵਾਸ ਬਿਰਤੀ ਸਹਿਤ ਹਰੇਕ ਦਾਤ ਦੀ ਮੰਗ ਗੁਰੂ ਅੱਗੇ ਰੱਖਦਾ, ਪਰ ਉਹਦੀ ਸੁਰਤ ਸਿਮਰਨ ਵਿੱਚ ਹੈ। ਇੱਥੇ ਜਿਹੜੀ ਸੁਰਤ ਦੀ ਖੇਡ ਹੈ ਨਾ, ਬਹੁਤ ਵਡਮੁੱਲੀ ਹੈ ਗੁਰਮੁਖੋ। ਸਾਡੀ ਹੁਣ ਸੁਰਤ ਬੜੀ ਕਮਜ਼ੋਰ ਹੈ, ਬਹੁਤ ਕਮਜ਼ੋਰ ਹੋ ਗਈ। ਮੈਂ ਵੀ ਤੁਹਾਡੇ ਨਾਲ ਹਾਂ, ਬਿਲਕੁਲ ਬੈਠੇ ਅਸੀਂ ਸੰਗਤ ਵਿੱਚ ਹੁੰਦੇ ਹਾਂ ਅਤੇ ਸੁਰਤ ਵਿਕਾਰਾਂ ਵਿੱਚ ਚਲੀ ਜਾਂਦੀ। ਬੈਠੇ ਆਪਾਂ ਸੰਗਤ ਵਿੱਚ ਹੁੰਦੇ ਹਾਂ ਅਤੇ ਕਿਸੇ ਵੇਲੇ ਅੰਦਰ ਲੋਭ ਲਾਲਸਾ ਅਤੇ ਵਿਕਾਰ ਚੱਲੀ ਜਾਣਗੇ। ਜਿੱਦਣ ਸੁਰਤ ਵਿੱਚ ਸਿਮਰਨ ਆ ਗਿਆ, ਯਾਦ ਆ ਗਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ, ਅਤੇ ਗੁਰਮੁਖੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਫਿਰ ਉਹ ਬਖਸ਼ਿਸ਼ ਦੇ ਪਾਤਰ ਬਣਨ ਵਾਲੇ ਸਿੱਖ ਪ੍ਰਭ ਕਹਿ ਸਿਮਰਨ ਕਬਹੂ ਨਾ ਝੂਰੇ। ਮਹਾਰਾਜ ਜੀ ਕਹਿੰਦੇ ਉਹ ਝੂਰਦਾ ਹੀ ਨਹੀਂ ਹੈ, ਕਦੀ ਨਹੀਂ ਕਹਿੰਦਾ ਮਹਾਰਾਜ ਆਹ ਨਹੀਂ ਮਿਲਿਆ, ਸਤਿਗੁਰੂ ਆਹ ਦਾਤ ਨਹੀਂ ਮਿਲੀ। ਉਹ ਭਾਈ ਸ਼ੀਏ ਦੇ ਵਾਂਗ ਤਿੰਨ ਦਿਨਾਂ ਬਾਅਦ ਇੱਕ ਪ੍ਰਸ਼ਾਦਾ ਛੱਕ ਕੇ ਵੀ ਕਹਿੰਦੇ ਸੱਚੇ ਪਾਤਸ਼ਾਹ ਤੇਰਾ ਸ਼ੁਕਰ, ਤੂੰ ਲੰਗਰ ਪ੍ਰਸ਼ਾਦੇ ਦੀ ਦਾਤ ਦਿੱਤੀ। ਅੱਗੇ ਫਿਰ ਮਹਾਰਾਜ ਜੀ ਜ਼ਿਕਰ ਕਰਦੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ। ਮਹਾਰਾਜ ਜੀ ਕਹਿੰਦੇ ਨਿਰੰਕਾਰ ਦੇ ਸਿਮਰਨ ਦੇ ਨਾਲ ਉਹ ਇਨਸਾਨ ਦੇ ਮੁੱਖ ਦੇ ਵਿੱਚੋਂ ਕਰਤੇ ਪੁਰਖ ਦੇ ਗੁਣਾਂ ਰੂਪ ਬਾਣੀ ਦਾ ਅਭਿਆਸ ਨਿਰੰਤਰ ਚੱਲਣ ਲੱਗ ਪੈਂਦਾ ਹੈ, ਰੋਜ਼ਾਨਾ। ਅਤੇ ਗੁਰਮੁਖ ਪਿਆਰੇ ਤੇ ਇਹ ਵੀ ਅਸਲ ਵਿੱਚ ਅਰਥ ਕਰਦੇ ਕਿ ਹਰ ਗੁਣ ਬਾਣੀ, ਕਹਿਣਗੇ ਕਰਤੇ ਪੁਰਖ ਦੇ ਗੁਣਾਂ ਵਾਲੀ ਬਾਣੀ, ਉਹਦੇ ਬਚਨ ਕਰਤੇ ਪੁਰਖ ਦੀ ਸਿਫਤੋ ਸਲਾਹ ਵਾਲੇ ਬਣਨੇ ਸ਼ੁਰੂ ਹੋ ਜਾਂਦੇ। ਜਿੱਥੇ ਬੈਠਦੇ ਹਨ ਉਹ ਗੁਰੂ ਗੁਰੂ ਕਰਦੇ, ਜਿੱਥੇ ਟਿਕ ਜਾਂਦੇ ਸਤਿਗੁਰੂ ਦੀ ਬਾਣੀ ਦਾ ਅਭਿਆਸ ਉਹਨਾਂ ਦੇ ਅੰਦਰ ਚੱਲ ਪੈਂਦਾ। ਅਤੇ ਇਹੋ ਜਿਹੇ ਗੁਰਸਿੱਖਾਂ ਦੇ ਵੀ ਗੁਰਮੁਖਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਗੁਰਮੁਖੋ, ਜਿਨ੍ਹਾਂ ਦੇ ਕੋਲ ਗੁਰਬਾਣੀ ਤੋਂ ਬਗੈਰ ਵਾਕਈ ਹੈ ਹੀ ਕੁਛ ਨਹੀਂ, ਗੁਰਬਾਣੀ ਤੋਂ ਬਗੈਰ ਸੰਸਾਰ ਦੀ ਗੱਲ ਹੀ ਨਹੀਂ, ਇੰਨਾ ਵਿਸ਼ਵਾਸ ਬਣਿਆ ਹੋਇਆ। ਫਿਰ ਇੱਥੇ ਸਤਿਗੁਰੂ ਜੀ ਕਹਿੰਦੇ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ। ਕਹਿੰਦੇ ਨੇ ਸੁਰਤ ਜਿਹੜੀ ਹੈ ਨਾ, ਜਦੋਂ ਸਿਮਰਨ ਵਿੱਚ ਜੁੜ ਗਈ ਫਿਰ ਗੁਰੂ ਕੀ ਬਾਣੀ ਸਹਿਜ ਅਵਸਥਾ ਵਿੱਚ ਆਪਣੇ ਆਪ ਅੰਦਰ ਟਿਕ ਜਾਂਦੀ ਹੈ। ਜਪਜੀ ਸਾਹਿਬ ਪੜ੍ਹਨ ਵਾਲੇ ਦੇ ਨੇਤਰ ਆਪਣੇ ਆਪ ਸੇਜਲ ਹੋ ਜਾਂਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਜ਼ਿਕਰ, ਕਿਉਂਕਿ ਮੈਂ ਇਤਿਹਾਸ ਵਿਚਾਰਨ ਦੇ ਰੂਪ ਦੇ ਵਿੱਚ ਆਪ ਜੀ ਦੇ ਸਨਮੁੱਖ, ਕਿਉਂਕਿ
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਕਵੀ ਸੰਤੋਖ ਸਿੰਘ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਵਿਚਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮਹਾਰਾਜ ਕਿਰਪਾ ਕਰਨ, ਉਹਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦਾ ਜ਼ਿਕਰ ਆਉਂਦਾ ਵੀ ਜਿੰਨਾ ਚਿਰ ਤੱਕ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਰਹੇ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਨੇਤਰ ਸੇਜਲ ਹੀ ਰਹੇ ਹਨ, ਬੈਰਾਗ ਨਹੀਂ ਸੀ ਰੁਕਦਾ। ਮਹਾਰਾਜ ਜੀ ਨੇ ਐਵੇਂ ਨਹੀਂ ਸੀ ਕਿਹਾ ਕਿ ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਲਾਹੌਰ ਦੇ ਪਰਿਵਾਰਾਂ ਦੇ ਦਰਵਾਜ਼ੇ ਬੰਦ ਹੋ ਗਏ ਸੀ। ਕਹਿੰਦੇ ਸੀ ਬੇਟਾ ਜੇਠੇ ਪੁੱਤਰ ਤੂੰ ਅਨਾਥ ਹੋ ਗਿਆ ਹੈ, ਤੂੰ ਅਨਾਥ ਹੈ, ਤੇਰੇ ਮਾਤਾ ਪਿਤਾ ਨਹੀਂ ਰਹੇ, ਤਾਏ ਤਾਈ ਨੇ ਚਾਚਿਆਂ ਨੇ ਘਰ ਵਿੱਚ ਨਹੀਂ ਰੱਖਿਆ, ਲੋਕ ਅਨਾਥ ਕਹਿਣ ਲੱਗ ਪਏ। ਜਿੱਦਣ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਗੱਦੀ 'ਤੇ ਬਿਠਾਇਆ ਸੀ ਤੇ ਇੱਕ ਗੱਲ ਕਹਿ ਦਿੱਤੀ ਸੀ, ਬੇਟਾ ਰਾਮਦਾਸ ਤੇਰਾ ਦਰ ਐਸਾ ਹੋਵੇਗਾ ਕੋਈ ਭੁੱਖਾ ਆਏਗਾ ਤੇ ਤੇਰੇ ਦਰ 'ਤੇ ਆਣ ਕੇ ਰੱਜੇਗਾ, ਜਿਹਦਾ ਆਸਰਾ ਕੋਈ ਨਹੀਂ ਹੋਏਗਾ ਉਹ ਤੇਰੇ ਦਰ ਦੀ ਪਰਿਕਰਮਾ 'ਤੇ ਆਣ ਕੇ ਮੱਥਾ ਰਗੜੇਗਾ, ਉਹਦੀ ਝੋਲੀ ਭਰੀ ਜਾਏਗੀ, ਦੁਨੀਆ ਦੇ ਘਰ ਬਣਦੇ ਢੱਠਦੇ ਰਹਿਣਗੇ, ਜਿੱਦਣ ਤੇਰਾ ਘਰ ਬਣੇਗਾ ਜੁਗੋ ਜੁਗ ਅਟਲ ਵਾਲਾ ਹਰਿਮੰਦਰ ਹੋਵੇਗਾ। ਅਤੇ ਇਹ ਫਿਰ ਜਦੋਂ ਇਹ ਗੱਲਾਂ ਵਾਕਈ ਪ੍ਰਤੱਖ ਹੋਈਆਂ ਹੋਣ ਤਾਂ ਅੰਦਰੋਂ ਕਿਉਂ ਨਹੀਂ ਨਿਕਲਦਾ ਕਿ ਜਬ ਗੁਰ ਬੋਲੇ ਤਬ ਬਿਸਮ ਹੋ ਜਾਏ, ਉਦੋਂ ਅੰਦਰ ਆਨੰਦ ਖੇੜਾ ਪ੍ਰਗਟ ਹੁੰਦਾ ਹੈ। ਮਹਾਰਾਜ ਜੀ ਫਿਰ ਇੱਥੇ ਜ਼ਿਕਰ ਕਰਦੇ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਸੁਰਤ ਸਹਿਜ ਅਵਸਥਾ ਵਿੱਚ ਆਪਣੇ ਆਪ ਨਿੱਜ ਵਿੱਚ ਸਮਾ ਗਏ। ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਪ੍ਰਭ ਕੈ ਸਿਮਰਨ ਨਿਹਚਲ ਆਸਨ, ਸਾਡਾ ਆਸਨ ਨਿਹਚਲ ਹੋ ਜਾਂਦਾ ਹੈ ਰੱਬ ਦੇ ਦਰ ਦੇ ਉੱਪਰ, ਸਾਡਾ ਆਸਨ ਨਿਹਚਲ ਹੈ, ਸਾਡੇ ਹਿਰਦੇ ਵਿੱਚ ਵੀ ਕਰਤੇ ਪੁਰਖ ਦਾ ਆਸਨ ਨਿਹਚਲ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਆਸਨ ਦਾ ਅਰਥ ਕਰਤੇ ਪੁਰਖ ਦੇ ਬੈਠਣ ਦੀ ਜਗ੍ਹਾ ਸਾਡੇ ਨਿੱਜ ਵਿੱਚ ਬਿਲਕੁਲ ਜਿਹੜੀ ਹੈ ਉਹ ਟਿਕ ਜਾਂਦੀ। ਮਹਾਰਾਜ ਜੀ ਫਿਰ ਬਾਰ ਬਾਰ ਕਹਿੰਦੇ ਕਿ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਏ। ਇਸ ਕਰਕੇ ਫਿਰ ਨਿਹਚਲ ਆਸਣ ਹੋ ਜਾਂਦਾ ਹੈ, ਕਰਤਾ ਪੁਰਖ ਬਿਲਕੁਲ ਅੰਦਰ ਆਣ ਕੇ ਟਿਕ ਜਾਂਦਾ ਹੈ। ਜਿਹੜਾ ਜਪਜੀ ਸਾਹਿਬ ਪੜ੍ਹਦਿਆਂ ਤੁਸੀਂ ਕਦੀ ਮਹਿਸੂਸ ਕਰੋਗੇ, ਰਹਿਰਾਜ ਸਾਹਿਬ ਕਰਦਿਆਂ ਕਦੀ ਅੰਦਰੋਂ ਸ਼ਬਦ ਇਹੋ ਜਿਹੇ ਨਿਕਲ ਜਾਂਦੇ, ਕਿਸੇ ਵੇਲੇ ਆਪਾਂ ਕਹਿੰਦੇ ਹਾਂ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ, ਅਤੇ ਕਿਸੇ ਵੇਲੇ ਅੰਦਰ ਸੇਜਲ ਬੈਰਾਗ ਨਿਕਲ ਆਉਂਦਾ। ਇਹ ਕਦੀ ਕਦੀ ਹੁੰਦਾ, ਕਈ ਸਾਲਾਂ ਬਾਅਦ ਹੋ ਸਕਦਾ, ਕਈ ਮਹੀਨਿਆਂ ਬਾਅਦ, ਪਰ ਜਿੱਦਣ ਮਹਾਰਾਜ ਜੀ ਕਹਿੰਦੇ ਯਾਦ ਸਿਮਰਨ ਵਿੱਚ ਬਣ ਗਈ ਫਿਰ ਉਦਨ ਨਿਹਚਲ ਅੰਦਰ ਬੈਰਾਗ ਰਹਿੰਦਾ। ਪ੍ਰਭ ਕਹਿ ਸਿਮਰਨ ਕਮਲ ਵਿਗਾਸਨ, ਕਹਿੰਦੇ ਨੇ ਜਿਹੜਾ ਹਿਰਦਾ ਰੂਪੀ ਕਮਲ ਹੈ ਨਾ ਇਹ ਵਿਗਾਸਨ ਖਿੜ ਜਾਂਦਾ ਹੈ, ਜਦੋਂ ਸੂਰਜ ਉਦੈ ਹੁੰਦਾ ਉਦੋਂ ਕਮਲ ਦਾ ਫੁੱਲ ਖਿੜਦਾ, ਅਤੇ ਜਿੱਦਣ ਅੰਦਰ ਸਿਮਰਨ ਦਾ ਅਤੇ ਗਿਆਨ ਦਾ ਸੂਰਜ ਪ੍ਰਕਾਸ਼ ਹੁੰਦਾ ਹਿਰਦਾ ਰੂਪੀ ਕਮਲ ਉਦੋਂ ਖਿੜ ਪੈਂਦਾ। ਉਹਦੇ ਵਿੱਚ ਕਰਤੇ ਪੁਰਖ ਦੀ ਬੰਦਗੀ ਰੂਪ ਸੁਗੰਧੀ, ਉਸ ਤੋਂ ਬਾਅਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨਿਰਮਲਤਾਈ ਰੂਪ ਪੰਖੜੀਆਂ, ਅਤੇ ਜੁੜੇ ਰਹਿਣ ਵਾਲਾ ਪ੍ਰਤੀਕ ਕਮਲ ਦੇ ਫੁੱਲ ਵਿੱਚੋਂ ਨਿਕਲਦਾ। ਕਮਲ ਦਾ ਫੁੱਲ ਪ੍ਰਤੀਕ ਇਹ ਹੈ ਕਿ ਬਾਰ ਬਾਰ ਪਾਣੀ ਦੀਆਂ ਛੱਲਾਂ ਨੂੰ ਜੜ੍ਹ ਤੋਂ ਪੁੱਟਣ ਦੀ ਕੋਸ਼ਿਸ਼ ਕਰਦੀਆਂ, ਪਰ ਉਹ ਵੀ ਖਲੋਤਾ ਜਲ ਨਾਲ ਪ੍ਰੀਤ ਕਰਕੇ ਸਥਿਰ ਰਹਿੰਦਾ, ਉਹ ਵੀ ਟਿਕਿਆ ਰਹਿੰਦਾ। ਲਹਿਰੀ ਨਾਲ ਪਿਛਾੜੀਏ ਭੀ ਵਿਕਸੈ ਅਸਨੇਹ, ਲਹਿਰਾਂ ਬਾਰ ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਨੇ ਡੁਬਾਉਣ ਦੀ, ਪਰ ਕਮਲ ਦਾ ਫੁੱਲ ਫਿਰ ਤਿਉਂ ਤਿਉਂ ਖਿੜਦਾ ਜਿਉਂ ਜਿਉਂ ਪਾਣੀ ਦੀਆਂ ਛੱਲਾਂ ਉਹਦੇ 'ਤੇ ਵੱਜਦੀਆਂ। ਅੱਗੇ ਫਿਰ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਸਮਝਾਉਂਦੇ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਅਨਹਦ ਬਾਣੀ ਅੰਦਰ ਚੱਲ ਪੈਂਦੀ। ਅਨਹਦ ਚੁਨਕਾਰ ਦਾ ਅਰਥ ਕੀ ਹੈ ਕਿ ਅੰਦਰ ਅਨਹਦ ਨਿਰੰਤਰ ਹੀ, ਅਨਾਹਦ ਨਾਦ ਦਾ ਚੁਨਕਾਰ ਜਿਹੜਾ ਹੈ ਉਹ ਆਵਾਜ਼ਾਂ ਜਿਹੜਾ ਹੈ ਵੱਜਣ ਲੱਗ ਪੈਂਦਾ, ਜਿੱਥੇ ਸਤਿਗੁਰੂ ਜੀ ਨੇ ਕਿਹਾ ਅਨਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਜਿੱਥੇ ਮਹਾਰਾਜ ਜੀ ਨੇ ਕਿਹਾ ਕਿ ਇਸ ਜੀਵਨ ਵਿੱਚ ਇਹ ਅਵਸਥਾ ਅੰਦਰ ਦੇ ਟਿਕਾਅ ਵਾਸਤੇ ਬਣ ਗਈ, ਬਖਸ਼ਿਸ਼ ਵਾਸਤੇ ਬਣ ਗਈ। ਸਤਿਗੁਰੂ ਅੱਗੇ ਜ਼ਿਕਰ ਕਰਦੇ, ਮਹਾਰਾਜ ਕਹਿੰਦੇ ਸੁੱਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਮਹਾਰਾਜ ਜੀ ਕਹਿੰਦੇ ਜਿਹੜਾ ਸੁੱਖ ਸਿਮਰਨ ਵਿੱਚ ਹੈ ਨਾ ਉਹਦਾ ਅੰਤ ਪਾਰਾਵਾਰ ਕੋਈ ਨਹੀਂ, ਜਿਹੜਾ ਸੁੱਖ
ਸਿਮਰਨ ਵਿੱਚ ਹੈ। ਉਹਦੇ ਵਰਗਾ ਦੁਨਿਆਵੀ ਤਲ 'ਤੇ ਹੋਰ ਕੋਈ ਸੁੱਖ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸੁੱਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਜਿਹੜਾ ਸੁੱਖ ਸਿਮਰਨ ਰਾਹੀਂ ਪ੍ਰਤੀਕ ਹੁੰਦਾ ਨਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉਹਦਾ ਅੰਤ ਪਾਰਾਵਾਰ ਹੀ ਕੋਈ ਨਹੀਂ। ਸਮਝਦੇ ਹੋ ਨਾ ਕਿ ਉਹਦਾ ਅੰਤ ਪਾਰਾਵਾਰ ਹੀ ਕੋਈ ਨਹੀਂ। ਅਤੇ ਅੰਤ ਪਾਰਾਵਾਰ ਦੀ ਗੱਲ ਕਰੀਏ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਦੇਗ ਵਿੱਚ ਉਬਾਲਿਆ ਜਾਂਦਾ ਅਤੇ ਦੇਗ ਵਿੱਚ ਉਬਲਦਾ ਹੋਇਆ ਭਾਈ ਦਿਆਲਾ ਹਿਰਦੇ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਹੋ ਕੇ ਅਰਦਾਸ ਕਰਦੇ, ਤਪਤ ਮਾਹੇ ਠਾਂਡ ਵਰਤਾਈ ਅਣਦ ਪਿਆ ਦੁੱਖ ਨਾਠੇ। ਭਾਈ ਗਰਮ ਪਾਣੀ ਦਾ ਇੱਕ ਬੂੰਦ ਵੀ ਕਿਤੇ ਹੱਥ 'ਤੇ ਪੈ ਜਾਏ ਬੰਦੇ ਦੀ ਸੀਹ ਨਿਕਲ ਜਾਂਦੀ। ਭਾਈ ਦਿਆਲਾ ਤੁਸੀਂ ਧਨ ਸੀ, ਸਾਰਾ ਸਰੀਰ ਦੇਗ ਵਿੱਚ ਉਬਲ ਗਿਆ ਅਤੇ ਗੁਰੂ ਗੁਰੂ ਕਰਦੇ ਰਹੇ। ਅਸੀਂ ਤਾਂ ਬੁਖਾਰ 'ਚ ਜਪਜੀ ਸਾਹਿਬ ਛੱਡ ਦਿੰਦੇ ਹਾਂ ਗੁਰਮੁਖੋ, ਪਰ ਪਤਾ ਨਹੀਂ ਮਹਾਰਾਜ ਨੇ ਕਿੰਨੀ ਕੁ ਬਖਸ਼ਿਸ਼ ਦੇ ਪਾਤਰ ਉਹਨਾਂ ਸਿੱਖਾਂ ਨੂੰ ਬਣਾਇਆ। ਸਿਮਰੈ ਸੇ ਜਨ ਜਿਨ ਕੋ ਪ੍ਰਮ ਹੈ। ਮਹਾਰਾਜ ਕਹਿੰਦੇ ਗੱਲ 'ਤੇ ਮਾਇਆ ਦੀ, ਗੱਲ 'ਤੇ ਕਿਰਪਾ ਦੀ। ਮਾਇਆ ਦਾ ਅਰਥ ਹੈ ਕਿਰਪਾ। ਅਸਲ ਵਿੱਚ ਮਹਾਰਾਜ ਕਹਿਣ ਲੱਗੇ, ਸਿਮਰੈ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਉਹਨਾਂ ਗੁਰਮੁਖਾਂ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਜਨਾਂ ਦੀ ਸ਼ਰਨ ਦੇ ਵਿੱਚ ਸਮਰਪਿਤ ਹੋ ਰਿਹਾ। ਮੈਂ ਉਹਨਾਂ ਦੀ ਸ਼ਰਨ ਵਿੱਚ ਪਿਆ ਹਾਂ ਜਿਨ੍ਹਾਂ ਨੂੰ ਕਦੀ ਨਿਰੰਕਾਰ ਵਿਸਰਦਾ ਹੀ ਨਹੀਂ ਹੈ। ਮੈਂ ਉਹਨਾਂ ਦੀ ਸ਼ਰਨ ਵਿੱਚ ਪਿਆ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਸਤਿਗੁਰੂ ਕਹਿਣ ਲੱਗੇ, ਕਰਤੇ ਪੁਰਖ ਦੀ ਮਾਇਆ ਵਰਤਦੀ ਹੈ, ਕਰਤੇ ਪੁਰਖ ਦੀ ਕਿਰਪਾ ਵਰਤਦੀ ਹੈ। ਗੁਰਮੁਖੋ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਜੀ ਕਿਰਪਾ ਕਰਕੇ ਸਿਮਰਨ ਅਭਿਆਸ ਨਿਤਨੇਮ ਵਿੱਚ ਪਰਪਕਤਾ ਦੇਣ। ਬੇਨਤੀ ਜ਼ਰੂਰ ਹੈ ਕਿ ਆਪਣੇ ਬੱਚਿਆਂ ਸਮੇਤ ਗੁਰੂ ਘਰ ਦੇ ਵਿੱਚ ਜਦੋਂ ਵੀ ਆਉਂਦੇ ਹੋ ਤਾਂ ਇਹ ਗੱਲ ਦਾ ਅਹਿਸਾਸ ਕਰਿਆ ਕਰੀਏ ਕਿ ਵੱਧ ਤੋਂ ਵੱਧ ਸਮਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੁਰਤ ਕਰਕੇ ਬਤੀਤ ਕਰੀਏ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀ ਕੁ ਹਾਜ਼ਰੀ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ 7:20 ਤੱਕਰ। ਭਾਈ ਸਾਹਿਬ ਜੀ, ਭਾਈ ਪ੍ਰੇਮ ਸਿੰਘ ਜੀ ਦਾ ਸਮੁੱਚਾ ਜਥਾ, ਸਾਥੀ ਭਾਈ ਜੋਗਾ ਸਿੰਘ ਜੀ, ਭਾਈ ਸਾਹਿਬ ਭਾਈ ਸੋਹਨ ਸਿੰਘ ਜੀ, ਸਮੁੱਚੇ ਜਥੇ ਸਮੇਤ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਇਸ ਪਾਵਨ ਸਥਾਨ 'ਤੇ ਸਤਿਗੁਰਾਂ ਦੇ ਪਾਵਨ ਗੁਰਬਾਣੀ ਦੇ ਕੀਰਤਨ ਦੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਕੱਲ੍ਹ ਦੁਪਹਿਰ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਜੀ ਦੀ ਵਿਦਾਇਗੀ ਹੈ। ਸੋ ਭਾਈ ਸਾਹਿਬ ਜੀ ਨੇ ਆਪ ਕਿਹਾ ਸੀ, ਭਾਈ ਸਾਹਿਬ ਜੀ ਕਹਿੰਦੇ ਕਿ ਸਾਡਾ ਦਿੱਲੀ ਦੀ ਕਮੇਟੀ ਦੇ ਵਿੱਚ ਉੱਥੇ ਕਿਉਂਕਿ ਡਿਊਟੀ ਹੋਣ ਕਰਕੇ ਇੱਕ ਛੁੱਟੀ ਦੀ ਪ੍ਰੋਬਲਮ ਆ ਜਾਂਦੀ ਹੈ, ਸੰਗਤਾਂ ਉੱਥੇ ਵੀ ਪਿਆਰ ਕਰਦੀਆਂ ਹੈ। ਸੋ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਜੀ ਚਰਨਾਂ ਵਿੱਚ ਕਿ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਕਰਦੀਆਂ ਸੇਵਾਵਾਂ ਲੈਂਦੇ ਰਹਿਣ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਤੋਂ ਉਪਰੰਤ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤਾਂ ਨੂੰ 7:20 ਤੋਂ ਲੈ ਕੇ 8:15 ਤੱਕ ਢਾਡੀ ਵਾਰਾਂ ਗੁਰੂ ਇਤਿਹਾਸ ਸਰਵਣ ਕਰਾਉਣਗੇ। ਆਪ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਗਤ ਜੀ, ਸੇਵਕ ਪਰਿਵਾਰ ਨੇ ਗੁਰੂ ਦਰ ਦੀਆਂ ਹਾਜ਼ਰੀਆਂ ਭਰੀਆਂ ਹਨ। ਕਾਕਾ ਗੁਰੂ ਕਰਨ ਸਿੰਘ ਜੀ ਅਤੇ ਨਿਸ਼ੀ ਜਿਨ੍ਹਾਂ ਦੇ ਕਾਰਜ ਦੀ ਸਫਲਤਾ ਲਈ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਦੇ ਦਰ ਦੀ ਸੇਵਾ ਸਤਿਗੁਰਾਂ ਨੇ ਬਖਸ਼ੀ ਹੈ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਆਪਾਂ ਸਾਰਿਆਂ ਨੇ। ਕਾਰਜ ਸਗਲ ਅਰੰਭਿਓ ਕਰ ਕਾ ਠਾਕੁਰ ਕਾ ਭਰੋਸਾ। ਸੇਵਕ ਪਰਿਵਾਰ ਵੱਲੋਂ ਹੁਕਮ ਹੋਇਆ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹ ਸ਼ਬਦ ਆਪਾਂ ਸਾਰੇ ਰਲ ਕੇ ਗਾਇਨ ਕਰੀਏ। ਜਿਤਨੇ ਵੀ ਆਪ ਪਿਆਰ ਵਾਲੇ ਜੁੜ ਬੈਠੇ ਹੋ, ਸਾਰੇ ਜੁੜ ਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਨੂੰ ਗਾਇਨ ਕਰੀਏ। ਸੇਵਕ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਕਿ ਸਤਿਗੁਰੂ ਜੀ ਨੇ ਆਪਣੇ ਦਰ ਦੀ ਸੇਵਾ ਬਖਸ਼ੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ

ਸੰਗਤ ਜੀ, ਗੁਰੂ ਦਾ ਸਿੱਖ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਾਰਜ ਅਰੰਭਦਾ ਹੈ। ਤੋ ਇਹ ਸ਼ਬਦ ਹੈ, ਪਾਵਨ ਸ਼ਬਦ ਸਾਰੇ ਰਲ

ਸਿੱਖ ਕਾਰਜ ਅਰੰਭਦਾ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ, ਘਰ ਬਾਹਰ ਤੇਰਾ ਪਰਵਾਸਾ। ਸੇਵਕ ਨੂੰ ਆਪਣੇ ਗੁਰੂ ਦਾ ਪਰਵਾਸਾ ਹਰ ਵੇਲੇ ਹੈ, ਅਤੇ ਜਿਨ੍ਹਾਂ ਨੇ ਭਰੋਸਾ ਕੀਤਾ ਫਿਰ ਸਤਿਗੁਰੂ ਕਾਰਜ ਵੀ ਉਹਨਾਂ ਦੇ ਪੂਰੇ ਕਰਦਾ। ਸਖੀ ਸਹੇਲੀ ਪਏ ਆਨੰਦਾ, ਗੁਰ ਕਾਰਜ ਹਮਰੇ ਪੂਰੇ। ਜਿਨ੍ਹਾਂ ਨੂੰ ਵਿਸ਼ਵਾਸ ਹੈ, ਜਿਨ੍ਹਾਂ ਨੂੰ ਭਰੋਸਾ ਹੈ, ਉਹਨਾਂ ਦੇ ਕਾਰਜ ਆਪ ਮੇਰਾ ਸਤਿਗੁਰੂ ਪੂਰਾ ਕਰਦਾ। ਬੜਾ ਪਿਆਰਾ ਸ਼ਬਦ ਹੈ, ਮਲਹਾਰ ਰਾਗ ਦਾ ਸ਼ਬਦ ਹੈ। ਆਪ ਜੀ

ਇੱਕ ਮਲਾਰ ਦਾ ਆਪਾਂ ਸ਼ਬਦ ਗਾਇਨ ਕਰੀਏ। ਵੈਸੇ ਇਹ ਵੀ ਸ਼ਬਦ ਮਲਾਰ ਦਾ ਸੀ ਅਤੇ ਇਹ ਮਲਹਾਰ ਹੈ ਸੁਰ ਮਲਹਾਰ। ਗਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ, ਕਿਉਂਕਿ ਸਮਾਂ ਐਸਾ ਹੀ ਹੋਇਆ ਪਿਆ ਅਤੇ ਆਓ ਸਾਰੇ ਰਲ ਕੇ ਪੜ੍ਹੀਏ ਜੀ।

0: ਸੰਗਤ ਜੀ, ਜਿਵੇਂ ਆਪ ਜੀ ਨੂੰ ਇਸ ਅਸਥਾਨ ਦੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਾਹਿਬ, ਮੇਰੇ ਛੋਟੇ ਵੀਰ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਮਾਲਕ ਨੇ ਜੋ ਆਪ ਜੀ ਦੇ ਚਰਨਾਂ ਦੀ ਸੇਵਾ ਬਖਸ਼ੀ ਸੀ ਮਾਰਚ ਦੇ ਮਹੀਨੇ ਤੋਂ, 1 ਮਾਰਚ ਤੋਂ, ਅਤੇ ਸੰਗਤ ਜੀ ਸਤਿਗੁਰੂ ਜੀ ਨੇ ਤਰਸ ਕਰਕੇ ਇਹ ਸੇਵਾ ਬਖਸ਼ੀ, ਆਪ ਸੰਗਤਾਂ ਦੇ ਦਰਸ਼ਨ ਪ੍ਰਾਪਤ ਹੋਏ, ਕੀਰਤਨ ਦੁਆਰਾ ਆਪ ਜੀ ਦੇ ਚਰਨ ਪਰਸੇ ਹਨ, ਕਦਮ ਪੋਸ਼ੀ ਕੀਤੀ ਹੈ। ਤਾਂ ਸੰਗਤ ਜੀ, ਆਪ ਜੀ ਨੇ ਅਸੀਸ ਬਖਸ਼ਣੀ ਕਿ ਦਾਤਾ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਆਪਣਾ ਮਿਹਰ ਪ੍ਰਿਆਥ ਰੱਖੇ, ਕੀਰਤਨ ਦੀ ਸੇਵਾ ਮੇਰੇ ਸਤਿਗੁਰੂ ਜੀ ਲੈਂਦੇ ਰਮਨ, ਅਤੇ ਆਪ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ ਤਹਿ ਦਿਲੋਂ ਦਾਸ ਦਾ ਜੱਥਾ ਸ਼ੁਕਰਗੁਜ਼ਾਰ ਹੈ ਕਿ ਆਪ ਜੀ ਨੇ ਬੜਾ ਸਨੇਹ ਪਿਆਰ ਮੁਹੱਬਤ ਬਖਸ਼ੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਧੰਨਵਾਦ, ਔਰ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਪਿਆਰ ਮਾਣ ਬਖਸ਼ਿਆ ਹੈ। ਅਤੇ ਸੰਗਤ ਜੀ, ਕੱਲ੍ਹ ਸਾਡੀ ਵਿਦਾਇਗੀ ਹੈ, ਕੱਲ੍ਹ ਦੁਪਹਿਰ ਦੇ ਦੀਵਾਨ ਦੇ ਵਿੱਚ, ਤਾਂ ਆਪ ਸੰਗਤਾਂ ਪਾਸ ਬੇਨਤੀ ਹੈ ਕਿ ਆਪ ਜੀ ਦਰਸ਼ਨ ਬਖਸ਼ੋ, ਗੁਰੂ ਕਾ ਕੀਰਤਨ ਜੋ ਸਤਿਗੁਰਾਂ ਨੇ ਬਖਸ਼ਿਆ ਹੈ ਉਹ ਆਪਾਂ ਸਰਵਣ ਕਰੀਏ, ਜੋ ਬਖਸ਼ੀ ਹੋਈ ਸਤਿਗੁਰੂ ਜੀ ਦੇ ਮਤ ਅਨੁਸਾਰ ਆਪ ਜੀ ਦੇ ਜੋੜੇ ਝਾੜੀਏ, ਚਰਨ ਝਾੜੀਏ। ਤਾਂ ਪ੍ਰਬੰਧਕ ਸੱਜਣਾ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਦਾਸ ਦਾ ਜੱਥਾ, ਜਿਨ੍ਹਾਂ ਨੇ ਬਹੁਤ ਮਾਣ ਸਨਮਾਨ ਪਿਆਰ ਬਖਸ਼ਿਆ ਹੈ। ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ, ਹੈੱਡ ਗ੍ਰੰਥੀ ਸਾਹਿਬ ਜੀ ਅਤੇ ਮੈਨੇਜਰ ਸਾਹਿਬ ਦੀ, ਹੋਰ ਗੁਰੂ ਕੇ ਕੀਰਤਨੀਏ ਮੇਰੇ ਵੀਰ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ, ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ। ਔਰ ਬੜੇ ਹੀ ਵਿਦਵਾਨ ਢਾਡੀ ਜੱਥਾ ਭਾਈ ਨਿਰਮਲ ਸਿੰਘ ਜੀ ਨੂਰ ਸਾਹਿਬ, ਉਹਨਾਂ ਦਾ ਵੀ ਧੰਨਵਾਦ ਜੋ ਬੜੀ ਖੋਜ ਕੇ ਇਤਿਹਾਸ ਆਪ ਜੀ ਨੂੰ ਸਰਵਣ ਕਰਾਉਂਦੇ ਹਨ। ਤਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਕੀਰਤਨ ਕਰਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅਤੇ ਅਰਦਾਸ ਕਰਨੀ ਦਾਸ ਦੇ ਜੱਥੇ ਲਈ ਕਿ ਸਤਿਗੁਰੂ ਜੀ ਮਾਣ ਰਹਿਤ, ਅਹੰਕਾਰ ਦਾ ਤਿਆਗ ਰਹਿਤ ਸਤਿਗੁਰੂ ਜੀ ਕੀਰਤਨ ਦੀ ਸੇਵਾ ਲੈਂਦੇ ਰਹਿਣ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਫਿਰ ਸਮਾਂ ਬਣਿਆ ਅਤੇ ਆਪ ਸੰਗਤਾਂ ਦੇ ਦਰਸ਼ਨ ਪਰਸਾਂਗੇ। ਸੋ ਇਤਨੀ ਸੇਵਾ ਪ੍ਰਵਾਨ ਕਰਦੇ ਹਾਂ, ਅਸੀਸ ਬਖਸ਼ੋ, ਭੁੱਲਾਂ ਨਾ ਚਿਤਾਰਦੇ ਹੋਏ ਗੁਰੂ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
2: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਬੰਧੂ, ਹਜ਼ੂਰੀ ਰਾਗੀ ਬੰਗਲਾ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ। ਸੋ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਢਾਡੀ ਜੱਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰੂ ਪਿਆਰ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਦਾਇਆ ਪ੍ਰਭੂ ਆਪਣੇ ਪਿਆਰਿਆਂ ਦੀ, ਪ੍ਰਭੂ ਆਪਣੇ ਪਿਆਰਿਆਂ

0: ਬਲਦੀਆ ਗਚੋਂ
1: ਮਹਾਰਾਜ ਰੱਖਦਾ ਆਇਆ
0: ਜੀ ਮਹਾਰਾਜ ਰੱਖਦਾ ਆਇਆ ਪ੍ਰਭੂ ਆਪਣੇ
2: परम सत्कार योग गुरु प्यारे खालसा जी, जितने भी गुरमुख प्यारे माई भाई सतसंगी सतगुरु जी दे दर्शन करन वास्ते गुरदेव दी गोदी विच बैठे हो, मैं बेनती करांगा सतगुरु दे चरणा विच जुड़ के बैठिया मेरिया सत्कार योग सारिया भैणा ते सारे वीर, गुरु का खालसा गुरु सवारी सात संगत सारे गुरमुख प्यारे, बड़े ही अदब सत्कार सहित एक वार कहनते अपनी अपनी रसना नू पवित्र करते हुए गज वज के कहो जी वाहे गुरु जी का खालसा वाहे गुरु जी की फतेह। अज अपने सारिया उत्ते सतगुरु की बहुत वड्डी अते अपर पार कृपा हुई है। शनिवार दे संध्या दे दीवान सतगुर दी छत्र छाया हेठ सजाए गए रह रास्ती बाणी दा जाप सिख कौम दे महान कीर्तनीए भाई प्रेम सिंह जी दे जथे ने गुरबाणी दा रस भिन्ना कीर्तन सुनाया है। ते हुण समा है ढाडी वारां ते गुरमत विचारां दा। तुसीं जितने भी माई भाई सतसंगी बैठे हो, मैं अर्ज करांगा साडा समा बहुत ज़्यादा नहीं, असीं कोशिश करांगे थोड़े समय विच गुरमतियां बहुतियां विचारां कह के तुहाडी खुशी प्राप्त करिए। पर नाल एक बेनती है भागां वाले, जे आए हो ना गुरु दे चरणां विच छेती ना करियो, काला पाना दिखायो। बंदे दा मन इन्ना पुराना पापी है, पहली गल तां गुरु दे चरणां विच आउंदा ही नहीं, जे आ गया तो टिक के बैठदा नहीं। लुधियाने जिले का शहर है जगराओं, तो जगराओं के लागे है अखाड़ा पिंड 5 मील की दूरी उत्ते, उत्थे एक संत का जन्म होया। उहदा नाम है संत बाबा गुरबचन सिंह जी खालसा भिंडरां वाले महापुरश। वो जदों कदे कथा व्याख्या करते सी ना, वो कहिंदे ओ दुनिया के भुले भटके ओ लोको, जदों तुसी गुरु महाराज के चरणों में आते हो तुहानू तां पता ही नहीं इत्थे आके बैठना किवें है। जिवें तुहाडा पापी मन तुहानू हल्ला शेरी देई जांदा है, तुसीं आउंदे मगरों कपड़े झाड़ के पहलों तुर जांदे हो। वो महापुरश कहिंदे सी जिमीदार ने कणक बीजी है, जे अज बीजी है कल नू थोड़ा पक जानी है, 5-6 महीने लगने है, उस नू पानी देना पैना है, देखभाल करनी पैनी है, कुदरती आफतां तो बचाउणा पैंदा, फिर जाके किते बंदे दा कल कलेस निकलदा है। ते जे बंदा गुरु दे चरणां विच आया मगरों उठ के पहलों ही पल्ला झाड़ के तुर गया, उसने गुरु पासों की लेना है। संत बाबा गुरबचन सिंह जी खालसा कथा करदे आ जो कुछ कहिंदे सी ओ गल मैं तुहानू दसन लगा है। वो कहिंदे मेरी ओ भैणो मेरे भराओ, जे तुसी गुरु महाराज की संगत च आए हो ना, अपने पापी मन दे मगर ना लगे हो। ये मन चंचला चतराई किन्ने ना पाया, ये मन बड़ा पापी है, बड़ा चातर है, बड़ियां चलाकियां खेड़दा है। पहली गल तो गुरु दे लागे आके बैठदा ही नहीं, जे बैठदा नहीं तो बंदे दे इधर उधर टपाई फिरदा है, कदे इत्थे बैठा है, कदे इंडिया पहुँच जांदा है, जे एक बेटा अमेरिका दूजा कनेडा उधर दौड़ जांदा है, टिकदा ही नहीं। तो भिंडरां वाले संत कहिंदे सी दुनिया वालिओ जदों तुसी संगत विच आए अपने मन नूं इह गल कहनी है, मना शताना बेईमाना मर जा मगरों लै जा, ओ नित स्यापे तेरे करदा तू कदे ता टिक के बह जा, ओ साथी तेरे अगे तुर गए ते तू ना पिछे रह जा। ओ दुनिया बंदगी कर करके रब दा रूप हो गया, तेरी हाले छेती नहीं मुकदी, तेरिया कालियां कदों मुकनगियां, तैनू कदों धीरज तहमल ते संतोख आएगा। दुनिया दे लोग गुरु कोल आके कहिंदे बाबा मेरे परिवार दे मैंबर बहुते ने, घर छोटा है वड्डा घर लै दिओ। गुरु महाराज वड्डा घर लै दिंदे है, सच्चे पातशाह जदों कदे रिश्तेदारां नूं जां गुरु घरे जाणा होवे ते कार छोटी है वड्डी गड्डी लै दिओ, महाराज कार भी वड्डी लै दित्ती, जो कुछ कहे वह मिल जांदा है। ते बंदा फिर चावां नाल दुनिया नूं कहिंदा असीं तां जी जो कुछ मंगिया वह बाबे कोलों पा लिया। महाराज कहिंदे भलिया ਤੂੰ ਜੋ ਕੁਝ ਮੰਗਿਆ ਉਹ ਪਾ ਤਾਂ ਲਿਆ ਹੈ, ਪਰ ਇੱਕ ਚੀਜ਼ ਨਹੀਂ ਤੂੰ ਪ੍ਰਾਪਤ ਕੀਤੀ, ਉਹਦਾ ਤੈਨੂੰ ਪਤਾ ਹੀ ਨਹੀਂ। ਉਹ ਕਿਹੜੀ ਹੈ? ਸਾਨੂੰ ਤਾਂ ਵੱਡਾ ਘਰ ਚਾਹੀਦਾ ਸੀ, ਸਾਨੂੰ ਤਾਂ ਮਾਇਆ ਦੇ ਖੁੱਲ੍ਹੇ ਗੱਫੇ ਚਾਹੀਦੇ ਸੀ, ਵੱਡੀ ਗੱਡੀ ਚਾਹੀਦੀ ਸੀ, ਪੁੱਤ ਨੂੰ ਨੌਕਰੀ ਮਿਲ ਗਈ, ਹੋਰ ਕਿਹੜੀ ਚੀਜ਼ ਹੈ? ਮਹਾਰਾਜ ਕਹਿੰਦੇ ਉਹ ਚੀਜ਼ ਜਿਹਦਾ ਤੈਨੂੰ ਚੇਤਾ ਭੁੱਲ ਗਿਆ ਉਹ ਹੈ ਸਹਿਜ। ਮਹਾਰਾਜ ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ, ਉਹ ਬੰਦਿਆ ਕਦੇ ਗੁਰੂ ਕੋਲ ਆ ਕੇ ਸਹਿਜ ਵੀ ਮੰਗਿਆ ਹੀ, ਤੈਨੂੰ ਕਾਹਦੀਆਂ ਛੇਤੀਆਂ ਪਈਆਂ? ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਮੈਂ ਅਰਦਾਸ ਕਰਦਾ ਹਾਂ, ਜਿਹੜੇ ਬਜ਼ੁਰਗ ਆਏ ਬੈਠੇ ਨੇ ਬਾਬੇ ਦੇ ਘਰ ਵਿੱਚ, ਵਾਹਿਗੁਰੂ ਉਹਨਾਂ ਦੇ ਬੱਚਿਆਂ ਦਾ, ਪੁੱਤ ਪੋਤੇ ਅਤੇ ਦੋਹਤੇ ਦੋਹਤੀਆਂ ਦਾ ਭਲਾ ਕਰੇ। ਜਿਹੜੇ ਛੋਟੇ ਛੋਟੇ ਬੱਚੇ ਗੁਰੂ ਦਰਬਾਰ ਵਿੱਚ ਬੈਠੇ ਨੇ, ਵਾਹਿਗੁਰੂ ਉਹਨਾਂ ਦੇ ਬਜ਼ੁਰਗਾਂ ਦਾ ਭਲਾ ਕਰੇ। ਜਿਹੜੇ ਬੱਚੇ ਸਟੂਡੈਂਟ ਬਣ ਕੇ, ਮੇਰੀਆਂ ਧੀਆਂ ਅਤੇ ਨੌਜਵਾਨ ਬੱਚੇ ਆਏ ਨੇ ਪੰਜਾਬ ਵਿੱਚੋਂ ਉੱਠ ਕੇ, ਉਹਨਾਂ ਦੀ ਸੇਵਾ ਵਿੱਚ ਬੇਨਤੀ ਹੈ, ਬੱਚਿਓ ਜਦੋਂ ਕਦੇ ਗੁਰੂ ਘਰ ਵਿੱਚ ਆਓ, ਇੱਕ ਅਰਦਾਸ ਕਰਕੇ ਜਾਇਓ ਕਿ ਹੇ ਸੱਚੇ ਪਾਤਸ਼ਾਹ, ਸਾਡੇ ਮਾਤਾ ਪਿਤਾ ਨੇ 30-35 ਲੱਖ ਰੁਪਈਆ ਖਰਚ ਕਰਕੇ ਸਾਨੂੰ ਭੇਜ ਦਿੱਤਾ ਹੈ ਪੜ੍ਹਾਈ ਕਰਨ ਵਾਸਤੇ। ਮਹਾਰਾਜ ਮੇਰੇ ਬਜ਼ੁਰਗ ਮੰਮੀ ਡੈਡੀ ਉੱਥੇ ਪੰਜਾਬ ਵਿੱਚ ਰਾਜੀ ਖੁਸ਼ੀ ਰਹਿਣ, ਜੇ ਮਾਤਾ ਪਿਤਾ ਉੱਥੇ ਰਾਜੀ ਖੁਸ਼ੀ ਰਹਿਣਗੇ ਤਾਂ ਧੀ ਇੱਥੇ ਪੜ੍ਹਾਈ ਅਤੇ ਕਮਾਈ ਕਰ ਲਵੇਗੀ, ਅਤੇ ਜੇ ਮੰਮੀ ਦੀ ਸਿਹਤ ਢਿੱਲੀ ਹੋ ਗਈ, ਧੀ ਵਿਚਾਰੀ ਨੇ ਕਾਹਦੀ ਕਮਾਈ ਅਤੇ ਪੜ੍ਹਾਈ ਕਰ ਲੈਣੀ ਹੈ। ਇਸ ਵਾਸਤੇ ਗੁਰੂ ਘਰ ਵਿੱਚ ਆ ਕੇ ਨਿਰਾਏ ਨੇ ਵੀ ਪ੍ਰਸ਼ਾਦਾ ਛਕੇ ਅਤੇ ਪੱਲਾ ਝਾੜ ਕੇ ਤੁਰ ਗਏ ਗੱਲਾਂ ਬਾਤਾਂ ਮਾਰ ਕੇ। ਨਾ ਭਾਈ, ਜਿੰਨਾਂ ਬਜ਼ੁਰਗਾਂ ਨੇ, ਜਿੰਨਾਂ ਮਾਪਿਆਂ ਨੇ ਤੁਹਾਨੂੰ 30-35 ਲੱਖ ਰੁਪਈਆ ਖਰਚ ਕੇ ਆਸਟ੍ਰੇਲੀਆ ਵਰਗੀ ਕੰਟਰੀ ਵਿੱਚ ਭੇਜਿਆ, ਉਹਨਾਂ ਮਾਪਿਆਂ ਦੀ ਖੈਰ ਮੰਗਿਆ ਕਰੋ, ਉਹ ਵੀ ਰਾਜੀ ਖੁਸ਼ੀ ਰਹਿਣ ਅਤੇ ਤੁਸੀਂ ਵੀ ਸਲਾਮਤ ਰਹੋ। ਜਿਹੜਾ ਵਿਅਕਤੀ ਗੁਰੂ ਦਾ ਪੱਲਾ ਪਕੜੀ ਰੱਖੇਗਾ, ਚਾਹੇ ਉਹ ਬੱਚਾ ਹੈ, ਚਾਹੇ ਉਹ ਨੌਜਵਾਨ ਹੈ ਅਤੇ ਚਾਹੇ ਬਜ਼ੁਰਗ ਹੈ, ਗੁਰੂ ਮਹਾਰਾਜ ਉਹਦੀ ਬਾਂਹ ਘੁੱਟ ਕੇ ਪਕੜ ਲੈਣਗੇ, ਉਹਨਾਂ ਦੇ ਪਰਿਵਾਰ ਦਾ ਬੇੜਾ ਡਾਵਾਂਡੋਲ ਨਹੀਂ ਹੋਏਗਾ, ਉਹ ਪਾਰ ਕਿਨਾਰੇ 'ਤੇ ਮੋਢਾ ਲਾ ਕੇ ਕਰ ਦੇਣਗੇ। ਅਤੇ ਜਿਹੜਾ ਬੰਦਾ ਗੁਰੂ ਨੂੰ ਟਿੱਚ ਜਾਣੇ, ਲੋਗਨ ਆਰਾਮ ਖਲਾਉਣਾ ਜਾਣਾ, ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣ ਦਾ ਪਤਾ, ਨਾ ਉੱਠ ਕੇ ਜਾਣ ਦਾ ਪਤਾ, ਜਦੋਂ ਉੱਠ ਕੇ ਜਾਣਾ ਹੈ ਫਟਾਫਟ ਉੱਠ ਕੇ ਭੱਜ ਤੁਰੇ, ਗੱਲਾਂ ਕਰਨ ਲੱਗ ਪਏ, ਐਂ ਨੂੰ ਪਿੱਠ ਕਰ ਲਏ, ਇੱਦਾਂ ਨਹੀਂ ਗੱਲ ਬਣਦੀ। ਕੋਈ ਡਿਸਿਪਲਨ, ਕੋਈ ਮਾਨ ਮਰਿਆਦਾ ਚਾਹੀਦੀ ਹੈ ਬੰਦੇ ਦੇ ਪੱਲੇ। ਜੇ ਗੁਰੂ ਦੇ ਘਰ ਵਿੱਚ ਬੰਦਾ ਆਇਆ, ਤੂੰ ਕੌਣ ਹੈ ਜੀ? ਮੈਂ ਸਿੱਖ, ਸਿੱਖ ਦਾ ਅਰਥ ਹੁੰਦਾ ਸਿੱਖਿਆ ਲੈਣੀ, ਅਤੇ ਜੇ ਆ ਕੇ ਕੋਈ ਸਿੱਖਿਆ ਪ੍ਰਾਪਤ ਕੀਤੀ ਨਹੀਂ ਫਿਰ ਕਾਹਦਾ ਸਿੱਖ ਹੈ? ਫਿਰ ਤਾਂ ਮਨਮਤੀਆ ਹੋਏਗਾ। ਇਸ ਵਾਸਤੇ ਬੇਨਤੀ ਹੈ, ਤੁਸੀਂ ਸਾਰੇ ਸਿਆਣੇ ਹੋ, ਪੜ੍ਹੇ ਲਿਖੇ ਹੋ, ਮੈਂ ਬੇਨਤੀ ਕਰਦਾ ਦੋਵੇਂ ਅੱਜ ਜੁੜ ਕੇ ਭੈਣੋ, ਜੇ ਵਾਹਿਗੁਰੂ ਨੇ ਸਾਨੂੰ ਮੌਕਾ ਦਿੱਤਾ ਹੈ ਨਾ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ, ਆਓ ਕੁਝ ਗੁਰੂ ਦੀਆਂ ਗੁਰਮਤ ਵਿਚਾਰਾਂ ਕਰੀਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵਿਚਾਰ ਕੀਤੀ ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ, ਜਿੰਨਾ ਚਿਰ ਗੁਰੂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਨਹੀਂ ਕਰੇਗਾ, ਉਹਨਾਂ ਚਿਰ ਚੜ੍ਹਦੀ ਕਲਾ ਦਾ ਬਲ ਨਹੀਂ ਮਿਲੇਗਾ। ਆਓ ਇਤਿਹਾਸ ਦੀ ਲੜੀ ਅਸੀਂ ਆਰੰਭ ਕਰਨ ਲੱਗੇ, ਤੁਸੀਂ ਮੇਰੇ ਕੋਲੋਂ ਪੁੱਛੋਗੇ, ਕਈ ਬਜ਼ੁਰਗ ਪੁੱਛ ਲੈਂਦੇ ਹੈ, ਉਹ ਕਹਿੰਦੇ ਵੀ ਇੰਨੇ ਮੁੰਡੇ ਕੁੜੀਆਂ ਪੰਜਾਬ ਵਿੱਚੋਂ ਜਹਾਜ਼ ਭਰ ਭਰ ਕੇ ਵਿਦੇਸ਼ਾਂ ਵਿੱਚ ਕਿਉਂ ਆ ਗਏ ਹੈ? ਅਸੀਂ ਦੁਨੀਆ ਦੇ ਤਕਰੀਬਨ 30-32 ਦੇਸ਼ਾਂ ਵਿੱਚ ਜਾ ਕੇ ਦੇਖਿਆ, ਜਿਹੜੀ ਵੀ ਕੰਟਰੀ ਵਿੱਚ ਜਾਓ ਨੌਜਵਾਨ ਸਟੱਡੀ ਬੇਸਦੇ, ਕੋਈ ਅਮੈਰੀਕਾ ਗਿਆ ਹੈ, ਕੋਈ ਕਨੇਡਾ ਗਿਆ ਹੈ, ਕੋਈ UK ਗਿਆ ਹੈ, ਕੋਈ ਆਸਟ੍ਰੇਲੀਆ ਆਇਆ ਹੈ, ਕੋਈ ਨਿਊਜ਼ੀਲੈਂਡ ਗਿਆ, ਇਹ ਪੰਜਾਬ ਵਿੱਚੋਂ ਉੱਠ ਉੱਠ ਕੇ ਵਿਦੇਸ਼ਾਂ ਵਿੱਚ ਕਿਉਂ ਆਈ ਜਾਂਦੇ ਹੈ? ਇਹਦੇ ਵਿੱਚ ਇਹਨਾਂ ਦੀ ਤਰਾਸਦੀ ਕੀ ਹੈ? ਇਹਨਾਂ ਨੂੰ ਕਾਹਦੀ ਵਿਪਤਾ ਹੈ ਵੀ ਆਪਣਾ ਵਤਨ ਛੱਡਿਆ ਅਤੇ ਪ੍ਰਦੇਸ਼ਾਂ ਨੂੰ ਭੱਜੇ ਆਉਂਦੇ ਹੈ? ਇਹਦਾ ਜੋ ਕਾਰਨ ਹੈ ਉਹ ਮੈਂ ਤੁਹਾਡੀ ਸੇਵਾ ਵਿੱਚ ਅਰਜ ਕਰਾਂਗਾ ਕਿ ਪੰਜਾਬ ਅਤੇ ਇੰਡੀਆ ਤੋਂ ਭਰ ਭਰ ਕੇ ਜਹਾਜ਼ ਸਰਕਾਰ ਭੇਜੀ ਜਾ ਰਹੀ ਹੈ ਵਿਦੇਸ਼ਾਂ ਵਿੱਚ, ਜਿਹੜੀ ਵੀ ਨੌਜਵਾਨੀ ਹੈ 18 ਸਾਲਾਂ ਤੋਂ ਲੈ ਕੇ 20-22 ਸਾਲ ਤੱਕ, ਸਭ ਨੂੰ ਪੰਜਾਬ ਤੋਂ ਚੱਕ ਕੇ ਅਤੇ ਭੇਜ ਦਿੱਤਾ ਹੈ ਵਿਦੇਸ਼ਾਂ ਵਿੱਚ, ਕਿਉਂ ਭੇਜਿਆ ਗਿਆ ਹੈ? ਇਹ ਸਾਰੀ ਇਤਿਹਾਸ ਦੀ ਮੈਂ ਪੜਚੋਲ ਕੀਤੀ ਹੈ, ਤੁਹਾਡੀ ਸੇਵਾ ਵਿੱਚ ਅਰਜ ਕਰਾਂਗਾ। ਜਿਹੜੇ ਮੇਰੇ ਵੀਰ ਨੌਜਵਾਨ ਅਤੇ ਬਜ਼ੁਰਗ ਘਰਾਂ ਵਿੱਚ ਬੈਠੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਕੋਈ ਕਾਰ ਚਲਾਉਣ ਦਾ ਕੰਮ ਕਾਰ ਕਰਦਾ ਹੈ, ਕੋਈ ਆਪਣਾ ਬਿਜ਼ਨਸਮੈਨ ਹੈ, ਭਾਵੇਂ ਤੁਸੀਂ ਆਪਣੇ ਘਰਾਂ ਵਿੱਚ ਚਾਹੇ ਬਾਹਰ ਇਸ ਪ੍ਰੋਗਰਾਮ ਨੂੰ ਦੇਖ ਸੁਣ ਰਹੇ ਹੋ, ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਤੁਹਾਨੂੰ ਨਾਮਦਾਨ, ਚੜ੍ਹਦੀ ਕਲਾ ਦਾ ਬਲ ਅਤੇ ਤੁਹਾਡੇ ਕਾਰੋਬਾਰਾਂ ਵਿੱਚ ਗੁਰੂ ਮਹਾਰਾਜ ਸਫਲਤਾਵਾਂ ਕਰੇ। ਆਓ ਇਤਿਹਾਸ ਦੀ ਲੜੀ ਆਰੰਭ ਕਰੀਏ। ਤੁਹਾਨੂੰ ਪਤਾ ਹੋਏਗਾ, ਤੁਸੀਂ ਸਾਰੇ ਪੜ੍ਹੇ ਲਿਖੇ ਐਜੂਕੇਟਡ ਬੈਠੇ ਹੋ, ਜਦੋਂ ਸੰਨ 1905 ਆਇਆ ਸੀ ਨਾ, ਉਦੋਂ ਇੰਡੀਆ ਦਾ 1 ਰੁਪਇਆ ਅਤੇ ਅਮੈਰੀਕਾ ਦੇ $5 ਆ ਜਾਂਦੇ ਸੀ, 1 ਰੁਪਏ ਦੇ ਮੁੱਲ 'ਤੇ 5 ਅਮੈਰੀਕਾ ਦੇ ਡਾਲਰ 1905 ਈਸਵੀ ਵਿੱਚ। ਇਸ ਤੋਂ ਮਗਰੋਂ 1947 ਆ ਗਿਆ, ਜਦੋਂ ਸੰਨ 1947 ਆ ਗਿਆ, ਬਰਤਾਨੀਆ ਵਾਲੇ ਵਾਪਸ ਆਪਣੀ ਕੰਟਰੀ ਵਿੱਚ ਆ ਕੇ ਹਿੰਦੁਸਤਾਨ ਆਜ਼ਾਦ ਹੋ ਗਿਆ। ਇੱਕ ਪਾਕਿਸਤਾਨ ਬਣ ਗਿਆ, ਇੱਕ ਹਿੰਦੁਸਤਾਨ ਬਣ ਗਿਆ, ਅਤੇ ਬਰਤਾਨੀਆ ਨੇ ਕਿਹਾ ਸਿੱਖ ਰਾਜ ਵੀ ਬਣਾ ਲਵੋ। ਪਰ ਜਿਹੜੇ ਬੇਈਮਾਨ ਹਿੰਦੂ ਸੀ ਉਹਨਾਂ ਨੇ ਸਿੱਖ ਸਰਦਾਰਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਹਨਾਂ ਨੂੰ ਭੋਚਲ ਕੇ ਮਿੱਠੀਆਂ ਸਲੂਣੀਆਂ ਸੁਣਾ ਕੇ ਤੁਸੀਂ ਅਤੇ ਅਸੀਂ ਲਹੂ ਮਾਸ ਦਾ ਰਿਸ਼ਤਾ ਹੈ, ਆਪਾਂ ਇਕੱਠਿਆਂ ਰਹਿਣਾ ਹੈ, ਅਸੀਂ ਤੁਹਾਨੂੰ ਇੰਡੀਆ ਵਿੱਚ ਗੁਜ਼ਾਰੇ ਜੋਗੀ ਆਜ਼ਾਦੀ ਦਾ ਨਿੱਘ ਮਾਣਨ ਵਾਸਤੇ ਧਰਤੀ ਇੱਥੇ ਖਿੱਤਾ ਦੇਵਾਂਗੇ, ਤੁਸੀਂ ਸੁੱਖ ਮਾਣਿਓ, ਪਰ ਅਸੀਂ ਇਕੱਠੇ ਰਹਿਣਾ ਹੈ। ਸਤਿਕਾਰਯੋਗ ਖਾਲਸਾ ਜੀ, ਜਦੋਂ 1947 ਆਇਆ ਉਦੋਂ ਜਿਹੜਾ ਰੁਪਇਆ ਅਤੇ ਡਾਲਰ ਬਰਾਬਰ ਹੋ ਗਿਆ, 1905 ਵਿੱਚ ਇੰਡੀਆ ਦਾ 1 ਰੁਪਇਆ ਅਮੈਰੀਕਾ ਦੇ $5, ਅਤੇ ਇਸ ਤੋਂ ਮਗਰੋਂ 40 ਸਾਲਾਂ ਬਾਅਦ ਇੰਨਾ ਪਰਿਵਰਤਨ ਆ ਗਿਆ ਕਿ ਦੋਨੋਂ ਡਾਲਰ ਅਤੇ ਰੁਪਇਆ ਬਰਾਬਰ ਹੋ ਗਏ। ਅਤੇ ਹੁਣ ਅੱਜ ਦੇ ਜ਼ਮਾਨੇ ਵਿੱਚ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ, ਹੁਣ ਇੰਡੀਆ ਦੇ 97 ਰੁਪਈਏ ਹੋਣ ਅਤੇ ਅਮੈਰੀਕਾ ਦਾ $1 ਤੱਕੜੀ ਦੇ ਪੱਲੜੇ ਵਿੱਚ ਪਾਇਆ ਹੋਵੇ ਅਤੇ 97 ਦੇ ਮੁਕਾਬਲੇ ਉੱਤੇ ਹੈ, ਸਾਡੇ ਦੇਸ਼ ਦੇ ਭ੍ਰਿਸ਼ਟ ਅਤੇ ਕਰਪਟ ਲੀਡਰਾਂ ਨੇ ਹਿੰਦੁਸਤਾਨ ਨੂੰ ਲੁੱਟ ਲੁੱਟ ਕੇ ਸਵਿਸ ਬੈਂਕਾਂ ਵਿੱਚ ਸਾਰੀ ਮਾਇਆ ਭੇਜ ਦਿੱਤੀ, ਸਾਨੂੰ ਕੰਗਾਲ ਕਰ ਦਿੱਤਾ, ਅਸੀਂ ਬਾਦਸ਼ਾਹਾਂ ਦੇ ਪੁੱਤ ਸੀ, ਸਾਡੇ ਪੰਜਾਬ ਦੀਆਂ ਸਵਾਣੀਆਂ ਮੰਗਤਿਆਂ ਦੀਆਂ ਝੋਲੀਆਂ ਵਿੱਚ ਸੁੱਚੇ ਮੋਤੀਆਂ ਦੇ ਥਾਲ ਭਰ ਭਰ ਕੇ ਪਾਉਂਦੀਆਂ ਸਨ। ਅੱਜ ਅਸੀਂ ਬਾਦਸ਼ਾਹਾਂ ਦੇ ਪੁੱਤ ਹੋ ਕੇ, ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ, ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖਤ ਵਾਲੇ, ਅਣਖ ਆਉਣ ਵਾਲੇ, ਸਾਡੇ ਸਿਰਾਂ 'ਤੇ ਕਲਗੀਆਂ ਸੋਹਦੀਆਂ ਸਨ, ਸਾਨੂੰ ਝੁਕਦੇ ਸੀ ਕਈ ਗੁਮਾਨ ਵਾਲੇ, ਬਿਨਾਂ ਪੁੱਛਿਆਂ ਇੱਧਰ ਨਾ ਝਾਕਦੇ ਸੀ, ਉਹ ਸਾਡੇ ਸਿਰਾਂ 'ਤੇ ਹੁਕਮ ਚਲਾਉਣ ਵਾਲੇ, ਕੌਣ ਜਾਣਦਾ ਸੀ ਰੁਲਦੇ ਫਿਰਨਗੇ ਆਪਣੇ ਤਾਜ ਵਿੱਚ ਹੀਰੇ ਹੰਢਾਉਣ ਵਾਲੇ, ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖਤ ਨਿਸ਼ਾਨ ਕਿਰਪਾਣ ਵਾਲੇ, ਸਾਡਾ ਪੰਜਾਬ ਵਿੱਚ ਰਾਜ ਸੀ, ਅਸੀਂ ਤਾਜ ਤਖਤ ਨਿਸ਼ਾਨਾਂ ਦੇ ਮਾਲਕ ਸਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਸਾਂ, ਪਰ ਹੁਣ ਧੂੰਏ ਦੇ ਫਕੀਰ ਬਣ ਕੇ ਦਰ ਦਰ ਫਿਰ ਕੇ ਮਜ਼ਦੂਰੀਆਂ ਕਰਦੇ ਫਿਰਦੇ ਹਾਂ। ਇਹ ਸਮਾਂ ਸਾਡੇ ਉੱਤੇ ਕਿਉਂ ਆਇਆ? ਇਸ ਵਾਸਤੇ ਕਿ ਆਜ਼ਾਦ ਦੇਸ਼ ਦੇ ਜਿਹੜੇ ਭ੍ਰਿਸ਼ਟ ਲੀਡਰ ਸੀ, ਉਹ ਸਾਡੇ ਵਤਨ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਵਾਸੀਆਂ ਨੂੰ ਲੈ ਡੁੱਬੇ। ਕਹਿੰਦੇ ਨੇ ਜਿਸ ਬਾਗ ਦਾ ਮਾਲੀ ਜਿਹੜਾ ਉਹਦੀ ਨੀਤ ਮਾੜੀ ਹੋਵੇ, ਬਾਗ ਦੇ ਬੂਟੇ ਸਾਰੇ ਸੁੱਕ ਅਤੇ ਜਲ ਜਾਇਆ ਕਰਦੇ ਹਨ। ਜਿਸ ਕੌਮ ਦਾ, ਜਿਸ ਦੇਸ਼ ਦਾ ਆਗੂ ਬੇਈਮਾਨ ਹੋਵੇ, ਉਹਦੀ ਪਰਜਾ, ਉਹਦੀ ਆਵਾਮ ਜਿਹੜੀ ਹੈ, ਉਹ ਬਹੁਤ ਬੁਰੀ ਤਰਾਸਦੀ ਵਿੱਚ ਫਸ ਜਾਇਆ ਕਰਦੀ ਹੈ। ਯਾਦ ਰੱਖਣਾ, ਜਿਹੜੇ ਕਹਿੰਦੇ ਸੀ ਸਿੱਖਾਂ ਦਾ ਅਤੇ ਹਿੰਦੀਆਂ ਦਾ ਲਹੂ ਮਾਸ ਦਾ ਰਿਸ਼ਤਾ ਇਕੱਠਾ ਹੈ, 47 ਤੋਂ ਮਗਰੋਂ ਦੇਸ਼ ਇਕੱਠਾ ਰਹਿਣ ਤਾਂ ਸਿੱਖ ਰਾਜ ਨਹੀਂ ਦਿੱਤਾ। ਜਦੋਂ 1955 ਆਇਆ ਨਾ, ਉਹ ਬੇਈਮਾਨ ਹਾਕਮਾਂ ਨੇ ਪਤਾ ਕੀ ਕਿਹਾ? ਉਹ ਕਹਿੰਦੇ ਪੰਜਾਬ ਦਾ ਕੋਈ ਸਿੱਖ ਕਿਸੇ ਗੁਰਦੁਆਰੇ ਜਾਂ ਸਾਂਝੀ ਸਜ਼ਾ ਉੱਤੇ ਜਾ ਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜੈਕਾਰਾ ਨਹੀਂ ਬੁਲਾ ਸਕਦਾ, ਇਹਦੇ ਉੱਤੇ ਪਾਬੰਦੀ ਲਾ ਦਿੱਤੀ, ਕਿਉਂਕਿ ਇਹਨਾਂ ਨੂੰ ਨਵਾ ਕੇ ਰੱਖਣਾ ਹੈ, ਇਹਨਾਂ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ। ਪਹਿਲੀ ਤਾਂ ਗੱਲ ਇਹ ਹੈ, ਸਾਡੇ ਪੰਜਾਬ ਨੂੰ ਬੇਈਮਾਨ ਲੀਡਰਾਂ ਨੇ ਦੋ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ। ਪੰਜਾਂ ਦਰਿਆਵਾਂ ਦਾ ਪੰਜਾਬ ਸੀ, ਤਿੰਨ ਦਰਿਆ ਤਾਂ ਚਲੇ ਗਏ ਪਾਕਿਸਤਾਨ ਵਿੱਚ, ਅਤੇ ਜਿਹੜੇ ਦੋ ਸੀ ਉਹ ਰਹਿ ਗਏ ਇੰਡੀਆ ਦੇ ਵਿੱਚ, ਅਤੇ ਉਹ ਜਿਹੜਾ ਬਾਕੀ ਪੰਜਾਬ ਬਚਿਆ ਨਾ ਦੋ ਦਰਿਆਵਾਂ ਵਾਲਾ, ਇਹਦੇ ਵਿੱਚੋਂ ਕੁਝ ਇਲਾਕਾ ਤੋੜ ਕੇ ਹਰਿਆਣੇ ਨੂੰ ਦੇ ਦਿੱਤਾ, ਜੇ ਕੋਈ ਬਾਕੀ ਬਚਿਆ ਤਾਂ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ, ਅਤੇ ਨਾਲੇ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਸੀ ਅਸੀਂ

ਹੋਏਗਾ 1955 ਤੋਂ ਮਗਰੋਂ ਜਦੋਂ 60 ਆਇਆ ਉਦੋਂ ਹਿੰਦੁਸਤਾਨ ਵਾਲਿਆਂ ਨੇ ਇੱਕ ਦੇਸ਼ ਵਿੱਚ ਮਰਦਮਸ਼ੁਮਾਰੀ ਕਰਾਈ। ਜਿਹੜੇ ਮੇਰੇ ਹਾਨ ਦੇ ਬਜ਼ੁਰਗ ਬੈਠੇ ਨੇ ਜਾਂ ਘਰਾਂ ਵਿੱਚ ਬੈਠੇ ਸੁਣ ਰਹੇ ਹੋ, ਜਦੋਂ 1960 ਈਸਵੀ ਵਿੱਚ ਮਰਦਮਸ਼ੁਮਾਰੀ ਹੋਈ, ਜਿਨ੍ਹਾਂ ਹਿੰਦੂ ਲੋਕਾਂ ਨੇ ਪੰਜਾਬ ਵਿੱਚ ਜਨਮ ਲਿਆ, ਉੱਥੋਂ ਦਾ ਪਾਣੀ ਪੀਤਾ, ਉੱਥੋਂ ਦੀਆਂ ਠੰਡੀਆਂ ਹਵਾਵਾਂ ਮਾਣੀਆਂ, ਉੱਥੋਂ ਦਾ ਅੰਨ ਖਾਧਾ, ਉਹਨਾਂ ਮੁਤਸਬੀ ਅਤੇ ਜਨੂਨੀ ਲੋਕਾਂ ਨੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾ ਕੇ ਗੁਰੂਆਂ ਅਤੇ ਰਿਸ਼ੀਆਂ ਦੀ ਧਰਤੀ ਨਾਲ ਧਰੋਹ ਕਮਾਇਆ। ਕਹਿੰਦੇ ਨੇ ਜਿਹੜਾ ਬੰਦਾ ਜਿਹੜੇ ਦੇਸ਼ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ। ਬੇਈਮਾਨ ਲੋਕਾਂ ਨੇ ਖਾਧਾ ਪੰਜਾਬ ਦਾ, ਪੰਜਾਂ ਪਾਣੀਆਂ ਦਾ, ਅਤੇ ਜਦੋਂ ਮਰਦਮਸ਼ੁਮਾਰੀ ਹੋਈ ਉਹਨਾਂ ਨੇ ਲਿਖਾ ਦਿੱਤਾ ਕਿ ਅਸੀਂ ਹਿੰਦੀ ਬੋਲਦੇ ਹਾਂ ਅਤੇ ਅਸੀਂ ਹਿੰਦੂ ਹਾਂ, ਉਹਨਾਂ ਨੇ ਪੰਜਾਬ ਨਾਲ ਕੋਈ ਵਾਸਤਾ ਨਹੀਂ ਰੱਖਿਆ। ਇਸ ਤੋਂ ਮਗਰੋਂ 1962 ਆਇਆ, ਇੰਡੀਆ ਅਤੇ ਚਾਈਨਾ ਦੀ ਜੰਗ ਲੱਗੀ। ਉਸ ਜੰਗ ਵਿੱਚ ਹਿੰਦੁਸਤਾਨ ਹਾਰ ਗਿਆ ਅਤੇ ਚਾਈਨਾ ਜਿੱਤ ਗਿਆ। 90,000 ਮੀਟਰ ਇੰਡੀਆ ਦਾ ਰਕਬਾ ਉਹ ਤਿੱਬਤ ਵਾਲੇ ਪਾਸਿਓਂ ਚਾਈਨਾ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਅੱਜ 70 ਵਰ੍ਹਿਆਂ ਤੋਂ ਸਮਾਂ ਵੱਧ ਹੋ ਗਿਆ ਹੈ, ਹਿੰਦੁਸਤਾਨ ਵਾਲੇ ਚਾਈਨਾ ਕੋਲੋਂ ਜਿਹੜਾ ਰਕਬਾ ਉਹਨਾਂ ਦੇ ਥੱਲੇ ਛਡਾਉਣ ਦੀ ਜ਼ਰੂਰਤ ਨਹੀਂ ਪਈ। ਪਰ ਜਦੋਂ ਕਿਸੇ ਕੌਮ ਉੱਤੇ ਜਾਂ ਪੰਜਾਬ ਉੱਤੇ ਹਮਲਾ ਕਰਨਾ ਹੈ, ਗੁਰਦੁਆਰਿਆਂ ਉੱਤੇ ਟੈਂਕ ਚੜ੍ਹਾ ਦਿੱਤੇ, ਉਹ ਜੇ ਤੁਸੀਂ ਆਪਣੇ ਆਪ ਨੂੰ ਖੱਬੀ ਖਾਨ ਸਦਾਉਂਦੇ ਹੋ ਅਤੇ ਉਹ ਜਿਹੜਾ ਚਾਈਨਾ ਨੇ ਤੁਹਾਡੇ ਜ਼ਮੀਨ 'ਤੇ ਰਕਬੇ ਉੱਤੇ ਆਪਣਾ ਕਬਜ਼ਾ ਕੀਤਾ ਉਸ ਨੂੰ ਛਡਾ ਕੇ ਵਿਖਾਓ, ਨਹੀਂ ਤਾਂ ਜਿਨ੍ਹਾਂ ਪੰਜਾਬੀਆਂ ਨੂੰ ਤੁਸੀਂ ਅੱਤਵਾਦੀ ਅਤੇ ਵੱਖਵਾਦੀ ਆਖਦੇ ਹੋ ਇਹਨਾਂ ਨੂੰ ਹੁਕਮ ਕਰੋ ਜੇ ਤੁਹਾਨੂੰ 15 ਦਿਨਾਂ ਵਿੱਚ ਛਡਾ ਕੇ ਨਾ ਦੇਣ ਅਤੇ ਇਹਨਾਂ ਨੂੰ ਪੰਜਾਬੀ ਨਾ ਕਹਿਣਾ। ਤੋ ਸਤਿਕਾਰਯੋਗ ਖਾਲਸਾ ਜੀ, ਇਹ ਹਿੰਦੁਸਤਾਨ ਦੀ ਨਾਕਾਮੀ ਦਾ ਸਦਕਾ। ਇਹਨਾਂ ਨੇ ਕਦੇ ਸਾਨੂੰ ਅੱਤਵਾਦੀ ਕਿਹਾ, ਵੱਖਵਾਦੀ ਕਿਹਾ, ਸਿੱਖਾਂ ਨੂੰ ਜਰਾਇਮ ਪੇਸ਼ਾ ਕਿਹਾ। ਜਦੋਂ ਦੇਸ਼ ਆਜ਼ਾਦ ਹੋਇਆ 100 ਵਿੱਚੋਂ 85 ਸਿਰ ਸਾਡੇ ਤੁਹਾਡੇ ਲੱਗੇ ਅਤੇ 15% 100 ਵਿੱਚੋਂ 15 ਸਿਰ ਸਾਰੇ ਇੰਡੀਆ ਦੇ। ਹੁਣ ਜਿੰਨੀਆਂ ਸਟੇਟਾਂ ਨੇ ਇੰਡੀਆ ਵਿੱਚ ਉਹਨਾਂ ਦੇ 15 ਸਿਰ ਲੱਗੇ ਅਤੇ ਸਾਡੇ ਇਕੱਲੇ ਪੰਜਾਬੀਆਂ ਦੇ 85, ਅਤੇ ਫਿਰ ਕੋਈ ਬੰਦਾ ਸਾਨੂੰ ਅੱਤਵਾਦੀ, ਵੱਖਵਾਦੀ, ਜਰਾਇਮ ਪੇਸ਼ਾ ਕਹੇ ਅਤੇ ਬੰਦਾ ਸੁਣ ਕੇ ਸਾਨੂੰ ਇਸੇ ਪ੍ਰਕਾਰ ਮੀਡੀਏ ਰਾਹੀਂ ਭੰਡਿਆ ਗਿਆ। ਇਹ ਜਰਾਇਮ ਪੇਸ਼ਾ ਨੇ, ਇਹ ਰਾਜ ਭਾਗ ਦੇ ਹੱਕਦਾਰ ਨਹੀਂ, ਇਹਨਾਂ ਨੂੰ ਕੋਈ ਅਕਲ ਨਹੀਂ। ਇੱਦਾਂ ਸਿੱਖ ਕੌਮ ਅਤੇ ਪੰਜਾਬ ਨੂੰ ਭੰਡ ਕੇ ਨੀਵਾਂ ਦਿਖਾਇਆ ਗਿਆ। ਸਤਿਕਾਰਯੋਗ ਖਾਲਸਾ ਜੀ, 1965 ਨੂੰ ਪਾਕਿਸਤਾਨ ਅਤੇ ਇੰਡੀਆ ਦੀ ਜੰਗ ਹੋਈ। ਪੈਟਨ ਟੈਂਕ ਅਮੈਰੀਕਾ ਨੇ ਭੇਜੇ ਪਾਕਿਸਤਾਨ ਨੂੰ ਦਿੱਤੇ, ਪੰਜਾਬੀ ਜਵਾਨਾਂ ਨੇ ਮਾਰ ਮਾਰ ਮੁੱਕੀਆਂ ਉਹ ਜਿਹੜੇ ਪੈਟਨ ਟੈਂਕ ਸੀ ਉਹ ਫੇਹ ਕੇ ਰੱਖ ਦਿੱਤੇ ਅਤੇ ਇੰਡੀਆ ਦੀ ਜਿੱਤ ਹੋਈ। ਇਸ ਤੋਂ ਮਗਰੋਂ 1966 ਆਇਆ ਅਤੇ 1966 ਵਿੱਚ ਇੰਡੀਆ ਵਾਲਿਆਂ ਨੇ ਨਾ ਪੰਜਾਬੀ ਸੂਬੀ ਨਿੱਕੀ ਜੀ, ਕਿੱਥੇ ਪੰਜਾਂ ਦਰਿਆਵਾਂ ਦਾ ਪਾਣੀ। ਜਦੋਂ ਕੋਈ ਪੰਜਾਬ ਦੀ ਧਰਤੀ ਨੂੰ ਵੇਖਦਾ ਹੈ ਨਾ, ਬੰਦੇ ਦੀ ਰੂਹ ਜਿਹੜੀ ਹੈ ਥਰ ਥਰ ਆਉਂਦੀ ਹੈ। ਤੁਹਾਨੂੰ ਪਤਾ ਹੈ ਪੰਜਾਬ ਦੀ ਸਰ ਸਬਜ਼ ਧਰਤੀ ਦੇ ਮਖਮਲੀ ਮੈਦਾਨ, ਕਿਤੇ ਫੁੱਲਾਂ ਭਰੀਆਂ ਗੁਲਜ਼ਾਰਾਂ, ਕਿਤੇ ਖਿੜੇ ਬਾਗ, ਕਿਤੇ ਕੋਮਲ ਕਲੀਆਂ, ਕਿਤੇ ਉੱਛਲਦੇ ਦਰਿਆ, ਕਿਤੇ ਚੱਲਦੇ ਹਲਟ, ਕਿਤੇ ਲਹਿਰਾਉਂਦੀਆਂ ਕਣਕਾਂ, ਕਿਤੇ ਟਹਿਕਦੀਆਂ ਸਬਜ਼ੀਆਂ, ਕਿਤੇ ਫਿਰਦੀਆਂ ਮਧਾਣੀਆਂ, ਕਿਤੇ ਗੂੰਜਦੀਆਂ ਚਾਟੀਆਂ, ਕਿਤੇ ਛਲਕਦੀਆਂ ਕੱਸੀਆਂ, ਕਿਤੇ ਉੱਠਦੇ ਫੁਹਾਰੇ, ਕਿਤੇ ਹੱਸਦੇ ਝਰਨੇ, ਕਿਤੇ ਗੱਭਰੂਆਂ ਭਰੇ ਮੇਲੇ, ਕਿਤੇ ਪਿਆਰ ਭਰੇ ਦਿਲ, ਕਿਤੇ ਨੌ ਗਾਉਂਦੀ, ਨੱਚਦੀ, ਟੱਪਦੀ, ਪ੍ਰੇਰਦੀ, ਡੂੰਘੀ ਕਵਿਤਾ ਲਿਖਣ ਵਾਲੇ ਸ਼ਹਿਰ, ਚੌੜੀਆਂ ਛਾਤੀਆਂ, ਫਰਕਦੇ ਡੌਲੇ, ਕੁੰਡੀਆਂ ਮੁੱਛਾਂ ਵਾਲੇ ਸਰਦਾਰ ਦਾਰਾ ਸਿੰਘ ਜੀ, ਰੁਸਤਮੇ ਹਿੰਦ, ਬੰਤਾ ਸਿੰਘ ਬਲਟੋਹਾ ਵਰਗੇ ਪਹਿਲਵਾਨ, ਪੰਜਾਬ ਦੇ ਪਿੱਪਲਾਂ ਹੇਠ ਮਹਿੰਦੀ ਰੰਗੀਆਂ ਹੱਥਾਂ ਵਿੱਚ ਪੰਜੇਬਾਂ ਭਰੀਆਂ ਪੈਰਾਂ, ਗੀਤ ਗਾਉਂਦੇ, ਪੀਂਘਾਂ ਚਟਾਉਂਦੇ, ਚਰਖੇ ਕੱਤਦੇ, ਜੋਬਨ ਅਤੇ ਜਵਾਨੀ ਵਿੱਚ ਮਸਤ ਹੋਈਆਂ ਅੱਲੜ ਅਤੇ ਹਸੀਨ ਮੁਟਿਆਰਾਂ ਦੇ ਤਰਿੰਨਾਂ ਵੱਲੇ ਤੱਕ ਤੱਕ ਕੇ ਹਰੇਕ ਮਨੁੱਖ ਮਾਤਰ ਦੇ ਮੂੰਹੋਂ ਆਵਾਜ਼ ਨਿਕਲਦੀ ਸੀ, ਐ ਮੇਰੇ ਪੰਜਾਬ, ਤੂੰ ਹਿੰਦੁਸਤਾਨ ਦਾ ਸਵਰਗ ਹੈ। ਜਿਸ ਨੂੰ ਦੁਨੀਆਂ ਸਵਰਗ ਆਖਦੀ ਸੀ, ਜਿੱਥੇ ਦੁਨੀਆਂ ਭਰ ਦੇ ਅੰਗਰੇਜ਼ ਆ ਕੇ ਖਾਲਸਾ ਰਾਜ ਦੀ ਨੌਕਰੀ ਕਰਨ ਵਾਸਤੇ ਦਰਖਾਸਤਾਂ 'ਤੇ ਦਰਖਾਸਤਾਂ ਦਿੰਦੇ ਸੀ, ਅਸ ਉੱਥੋਂ ਦੇ ਵਸਨੀਕ ਜਿਹੜੇ ਹੈ ਉਹ ਵਿਦੇਸ਼ਾਂ ਵਿੱਚ ਆ ਕੇ ਦਿਹਾੜੀਆਂ ਕਰਨ ਵਾਸਤੇ ਮਜਬੂਰ ਹੋਏ ਫਿਰਦੇ ਹੈ। ਇਹ ਸਾਡੀ ਤਰਾਸਦੀ ਹੈ ਕਿ ਅਸੀਂ ਇੰਨੀ ਕੁਰਬਾਨੀ ਦਿੱਤੀ, ਸਾਡਾ ਖੰਡੇ ਦੀ ਧਾਰ ਵਿੱਚੋਂ ਜਨਮ ਹੋਇਆ, ਪਰ ਜਿਹੜੀ ਧੱਕੇਸ਼ਾਹੀ ਸਾਡੇ ਨਾਲ ਹੋਈ ਹੈ, ਬਾਦਸ਼ਾਹਾਂ ਤੋਂ ਸਾਨੂੰ ਫਕੀਰ ਕਰਕੇ, ਧੂੰਏ ਦੇ ਫਕੀਰ ਜਿਨ੍ਹਾਂ ਜ਼ਾਲਮਾਂ ਨੇ ਬਣਾਇਆ, ਉਹ ਦੁਨੀਆਂ ਵਿੱਚ ਕਦੇ ਸੁੱਖ ਨਹੀਂ ਪਾਉਣਗੇ। ਇਸ ਤੋਂ ਮਗਰੋਂ 1971 ਆ ਗਿਆ, ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ, 43,000 ਗ੍ਰਿਫਤਾਰੀਆਂ ਹੋਈਆਂ। ਅਤੇ ਜੇ ਅੱਜ ਕੋਈ ਬੰਦਾ ਕਹੇ ਵੀ ਅਸੀਂ ਆਜ਼ਾਦ ਹਿੰਦੁਸਤਾਨ ਵਾਲੇ ਹਾਂ, ਆਜ਼ਾਦੀ ਸਾਡੀ ਕਾਹਦੀ ਹੈ, ਅਸੀਂ ਆਪਣੇ ਦੇਸ਼ ਵਿੱਚ ਰਹਿੰਦੇ ਹਾਂ ਬਗਾਨਿਆਂ ਵਾਂਗ। ਜੇ ਕੋਈ ਬੰਦਾ ਪਾਪੀ ਹੈ, ਗੁਨਾਹਗਾਰ ਹੈ, ਉਸ ਦਰਿੰਦੇ ਨੂੰ ਬਲਾਤ

ਅਦਾਕਾਰੇ ਨੂੰ ਜਿਸ ਨੂੰ ਉਮਰ ਕੈਦ ਹੋਈ ਹੈ ਉਸ ਨੂੰ ਤੀਜੇ ਦਿਨ ਸਰਕਾਰ ਪਰੋਲ ਦੇ ਕੇ ਭੇਜ ਦਿੰਦੀ ਹੈ ਆਪਣੇ ਘਰ ਵਾਪਸ, ਅਤੇ ਜਿਨ੍ਹਾਂ ਸ਼ਹੀਦਾਂ ਦੀਆਂ ਜਿਨ੍ਹਾਂ ਸੂਰਬੀਰ ਬਹਾਦਰਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, 35-35 ਵਰੇ ਹੋ ਗਏ ਜੇਲ੍ਹਾਂ ਵਿੱਚ ਰੁਲਦਿਆਂ ਨੂੰ, ਉਹਨਾਂ ਨੂੰ ਕੋਈ ਛੱਡਣ ਦਾ ਨਾਂ ਨਹੀਂ ਲੈਂਦਾ। ਜਦੋਂ ਇਸ ਤਰ੍ਹਾਂ ਦੇ ਵਤੀਰੇ ਨੂੰ ਤੱਕਦੇ ਹੈ, ਸਰਕਾਰ ਨੇ ਕਿਹਾ ਇਹ ਵੱਖਵਾਦੀ ਹੈ, ਵੱਖਵਾਦੀ ਕਹਿ ਕੇ ਇੱਕ ਪੀੜ੍ਹੀ ਮਾਰ ਦਿੱਤੀ 20 ਸਾਲਾਂ ਦੀ। ਜਿਹੜੇ ਅਗਲੇ ਸੀ ਉਹਨਾਂ ਨੂੰ ਸਰਕਾਰ ਨੇ ਨਸ਼ਾ ਖਵਾ ਕੇ ਮਾਰ ਦਿੱਤਾ। ਜਿਹੜੀ ਹੁਣ ਨਵੀਂ ਪੀੜ੍ਹੀ ਹੈ ਇਹ ਜਹਾਜ਼ ਭਰ ਭਰ ਕੇ ਪੰਜਾਬ ਤੋਂ ਪ੍ਰਦੇਸ਼ਾਂ ਵਿੱਚ ਭੇਜ ਦਿੱਤੇ, ਪੰਜਾਬ ਤਾਂ ਹੋ ਗਿਆ ਖਾਲੀ। ਅਸੀਂ ਕਾਹਦੇ ਵਾਸਤੇ, ਅਸੀਂ ਮਜ਼ਬੂਰੀ ਦੇ ਮਾਰੇ ਹੋਏ ਵਿਦੇਸ਼ਾਂ ਵਿੱਚ ਫਿਰ ਰਹੇ ਹਾਂ। ਕਿਸੇ ਦਾ ਜੀ ਨਹੀਂ ਕਰਦਾ ਰੰਗਲਾ ਪੰਜਾਬ ਛੱਡ ਕੇ ਅਸੀਂ ਬਗਾਨਿਆਂ ਦੇ ਕੋਲ ਜਾ ਕੇ ਕੰਮ ਕਰੀਏ, ਪਰ ਜੇ ਕੋਈ ਸਾਨੂੰ ਫਿਰ ਵੀ ਕਹੇ ਕਿ ਤੁਸੀਂ ਆਜ਼ਾਦ ਦੇਸ਼ ਦੇ ਵਾਸੀ ਹੋ, ਅਸੀਂ ਕਿਵੇਂ ਮੰਨਾਂਗੇ ਜਿਨ੍ਹਾਂ ਨੇ ਸਾਡੇ ਨਾਲ ਧਰੋਹ ਕੀਤਾ, ਪਾਪ ਕੀਤਾ, ਗੁਨਾਹ ਕੀਤੇ, ਜਿਨ੍ਹਾਂ ਨੇ ਸਾਡੇ ਨੌਜਵਾਨ ਬੱਚਿਆਂ ਨੂੰ 2 ਲੱਖ ਗੱਭਰੂ ਕਤਲ ਕਰਕੇ ਮਾਰ ਦਿੱਤੇ, ਉਹਨਾਂ ਨੂੰ ਲਵਾਰਸ ਲਾਸਾਂ ਕਹਿ ਕੇ ਦਰਿਆਵਾਂ ਵਿੱਚ ਰੋੜ ਦਿੱਤਾ, ਉਹਨਾਂ ਨੇ ਜੋ ਜ਼ੁਲਮ ਪੰਜਾਬ ਅਤੇ ਪੰਜਾਬੀਆਂ ਨਾਲ ਕਮਾਇਆ, ਸੁਣਿਓ ਜ਼ਰਾ ਉਸ ਦਾ ਜ਼ਿਕਰ। ਨਿਰਮਲ ਸਿੰਘ ਨੂਰ ਦਾ ਢਾਡੀ ਜੱਥਾ ਹੈ, ਇੰਝ ਬਿਆਨ ਕਰਦਾ ਜੀ।

वेखो साड़ सुटे

ਵਾਰੀਓ ਖਾਲਸਾ ਜੀ, ਅੱਜ ਦੀ ਤਾਰੀਖ ਵਿੱਚ ਇੱਕ ਨੂੰ ਦੂਜਾ ਪੁੱਛੇ ਕੀ ਹਾਲ ਹੈ, ਉਹ ਕਹਿੰਦਾ ਬੜੀ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਕਾਹਦੀ ਹੈ? ਫਕੀਰਾਂ ਦੀ ਤਰ੍ਹਾਂ ਦੁਨੀਆ ਵਿੱਚ ਤੁਰਦੇ ਫਿਰਦੇ ਦਿਹਾੜੀਆਂ ਕਰਨ ਵਾਸਤੇ, ਚੜ੍ਹਦੀ ਸਾਡੀ ਕਲਾ ਕਾਹਦੀ ਹੈ? ਸਰਕਾਰ ਨੇ 2,00,000 ਨੌਜਵਾਨ ਗੱਭਰੂ ਮਾਰ ਦਿੱਤਾ, 20 ਵਰ੍ਹੇ ਤੱਕ ਕੋਈ ਬਰਾਤ ਨਹੀਂ ਚੜ੍ਹੀ ਪੰਜਾਬ ਦੇ ਪਿੰਡਾਂ ਵਿੱਚ। ਅਤੇ ਹੁਣ ਦੇਖੋ 12,000 ਅਤੇ 800 ਪਿੰਡ ਹੈ ਪੰਜਾਬ ਦਾ, ਕਿਹੜਾ ਪਿੰਡ ਹੈ ਜਿਸ ਪਿੰਡ ਦੇ 5-5 ਨੌਜਵਾਨ ਗੱਭਰੂ ਚਿੱਟਾ ਖਾ ਖਾ ਕੇ, ਟੀਕੇ ਲਗਾ ਲਗਾ ਕੇ ਮੌਤ ਦੇ ਘਾਟ ਵਿੱਚ ਨਾ ਪਏ ਹੋਣ, ਜਿਨ੍ਹਾਂ ਦੇ ਮਾਵਾਂ ਦੇ ਲਾਡਲੇ ਤੁਰ ਗਏ, ਜਿਨ੍ਹਾਂ ਦੇ ਬੇਗਨਾ ਭੋਲੇ ਭਾਲੇ ਗੱਭਰੂ ਪੁੱਤ ਤੁਰ ਗਏ, ਜਿਨ੍ਹਾਂ ਪਾਸੋਂ ਮਾਪਿਆਂ ਨੂੰ ਬੜੀਆਂ ਉਮੀਦਾਂ ਸਨ, ਉਹਨਾਂ ਨੂੰ ਪੁੱਛੋ ਵੀ ਤੁਹਾਡੀ ਚੜ੍ਹਦੀ ਕਲਾ ਹੈ? ਉਹ ਕਿਵੇਂ ਕਹਿਣਗੇ ਕਿ ਸਾਡੀ ਚੜ੍ਹਦੀ ਕਲਾ ਹੈ? ਵਾਹਿਗੁਰੂ ਕਿਰਪਾ ਕਰੇ, ਜਿੰਨਾ ਚਿਰ ਬੰਦਾ ਆਪਣੇ ਇਤਿਹਾਸ ਉੱਤੇ ਆਪਣੇ ਪਿਛੋਕੜ ਉੱਤੇ ਝਾਤ ਨਹੀਂ ਮਾਰੇਗਾ, ਉਹ ਚੜ੍ਹਦੀ ਕਲਾ ਦਾ ਬਲ ਨਹੀਂ ਪ੍ਰਾਪਤ ਕਰ ਸਕੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਸਿੰਘੋ, ਬਾਜ਼ਾਂ ਨੂੰ ਕਦੇ ਕਿਸੇ ਪਿੰਜਰੇ ਵਿੱਚ ਪਾਇਆ ਤਾਂ ਉਹਨਾਂ ਨੇ ਆਪਣੇ ਖੰਭਾਂ ਨਾਲ ਲੋਹੇ ਦੀਆਂ ਸੀਖਾਂ ਨੂੰ ਤੋੜਨ ਦਾ ਯਤਨ ਕੀਤਾ। ਜੇ ਬਾਜ਼ ਲੋਹੇ ਦੀਆਂ ਸੀਖਾਂ ਨਹੀਂ ਤੋੜ ਸਕੇ, ਉਹਨਾਂ ਨੇ ਆਪਣੇ ਖੰਭ ਤੜਵਾਲੇ ਪਰ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕੀਤੀ। 1971 ਈਸਵੀ ਆਇਆ, ਹਿੰਦੁਸਤਾਨ ਦੀ ਸਰਕਾਰ ਨੇ ਐਮਰਜੈਂਸੀ ਲਗਾ ਦਿੱਤੀ, ਕੋਈ ਬੰਦਾ ਜਲੂਸ ਨਹੀਂ ਕੱਢ ਸਕਦਾ, ਇੱਕ ਜਗ੍ਹਾ ਉੱਤੇ 5 ਬੰਦੇ ਇਕੱਠੇ ਨਹੀਂ ਹੋ ਸਕਦੇ। ਤਕਰੀਰ ਉੱਤੇ ਅਤੇ ਤਹਿਰੀਰ ਉੱਤੇ, ਅਖਬਾਰਾਂ ਉੱਤੇ ਸੈਂਸਰ ਲਗਾ ਦਿੱਤਾ, ਵੋਟ ਦੇ ਅਧਿਕਾਰ ਖੋਹ ਲਏ ਗਏ। ਉਸ ਟਾਈਮ 'ਤੇ ਸਾਧ ਸੰਗਤ ਆਪਣੇ ਕਾਲੇ ਕਾਨੂੰਨ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬੀਆਂ ਦੇ ਇਸੇ ਪ੍ਰਕਾਰ ਪੰਜਾਬੀਆਂ ਦੇ ਹਿਰਦੇ ਅਤੇ ਦਿਲ ਦਿਮਾਗ ਉੱਤੇ ਆਪਣੇ ਹੁਕਮ ਦੇ ਕਿੱਲ ਠੋਕ ਦਿੱਤੇ। ਉਦੋਂ ਫਿਰ ਪੰਜਾਬੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ, 43,000 ਪੰਜਾਬੀਆਂ ਨੇ ਗ੍ਰਿਫਤਾਰੀ ਦਿੱਤੀ। 19-19 ਮਹੀਨੇ ਪੰਜਾਬ ਦੇ ਸਿੱਖ ਸਰਦਾਰ ਜੇਲ੍ਹਾਂ ਵਿੱਚ ਕੈਦ ਰਹੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼, ਦਮਦਮੀ ਟਕਸਾਲ ਦੇ 13ਵੇਂ ਜਥੇਦਾਰ, ਉਹਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਵੱਖ ਵੱਖ ਥਾਵਾਂ ਉੱਤੇ 37 ਨਗਰ ਕੀਰਤਨ ਕੱਢੇ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਹਾਲੇ ਅਣਖ ਨਾਲ ਜਿਉਣ ਵਾਲੇ ਮਰਦ ਪੰਜਾਬ ਦੀ ਧਰਤੀ ਉੱਤੇ ਬੈਠੇ ਹੈ। ਇਹ ਹਿੰਦੁਸਤਾਨ ਦੀ ਜ਼ਾਲਮ ਸਰਕਾਰ, ਤੂੰ ਕਹਿੰਦੀ ਹੈ ਮੈਂ ਐਮਰਜੈਂਸੀ ਲਗਾਈ ਹੈ, ਮੈਂ ਇਹਨਾਂ ਅੱਤਵਾਦੀਆਂ ਅਤੇ ਵੱਖਵਾਦੀਆਂ ਨੂੰ ਖਤਮ ਕਰਨਾ ਹੈ, ਪਰ ਯਾਦ ਰੱਖੀ ਅਸੀਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ 100 ਪਿੱਛੇ 85 ਸਿਰ ਦਿੱਤੇ ਹੈ। ਇਹ ਗੱਲ ਵੱਖਰੀ ਹੈ ਕਿ ਨੈਣ ਲੰਘੀ ਅਤੇ ਖਵਾਜਾ ਵਿਸਰਿਆ। ਜਦੋਂ ਬੰਦੇ ਨੇ ਪਾਣੀ ਦੀ ਨਦੀ ਪਾਰ ਕਰਨੀ ਹੋਵੇ, ਖਵਾਜਾ ਖਿਜਰ ਤੋਂ ਡਰਦਾ, ਸੁੱਖਣਾ ਸੁੱਖਦਾ ਹੈ। ਜਦੋਂ ਪਾਰ ਲੰਘ ਜਾਏ ਫਿਰ ਤੂੰ ਕੌਣ ਅਤੇ ਮੈਂ ਕੌਣ? ਪਰਮਾਤਮਾ ਕਰੇ ਬੰਦੇ ਦਾ ਇਮਾਨ ਕਦੇ ਵੀ ਪਾਣੀਓ ਪਤਲਾ ਨਾ ਹੋਵੇ। ਜਦੋਂ ਸਰਕਾਰੀਓ ਖਾਲਸਾ ਜੀ ਐਮਰਜੈਂਸੀ ਤੜਵਾਈ ਗਈ, 1975 ਈਸਵੀ ਆ ਗਿਆ। ਤੁਹਾਨੂੰ ਪਤਾ ਹੈ 1675 ਈਸਵੀ ਨੂੰ ਦਿੱਲੀ ਵਿੱਚ ਚਾਂਦਨੀ ਚੌਂਕ ਗੁਰੂ ਤੇਗ ਬਹਾਦਰ ਸਾਹਿਬ ਅਤੇ 3 ਸਿੱਖਾਂ ਦੀ ਸ਼ਹਾਦਤ ਹੋਈ, ਅਤੇ ਜਦੋਂ 1975 ਆਇਆ 300 ਸਾਲ ਪੂਰਾ ਹੋ ਗਿਆ। ਇਹ 3ਜੀ ਸ਼ਤਾਬਦੀ ਸੀ। ਸੰਤ ਬਾਬਾ ਕਰਤਾਰ ਸਿੰਘ ਨੇ ਪੰਥ ਨਾਲ, ਸਿੱਖਾਂ ਨਾਲ, ਦਿੱਲੀ ਦੇ ਸ਼ਰਧਾਲੂਆਂ ਨਾਲ ਮਤਾ ਪਾਸ ਕਰਕੇ ਦਿੱਲੀ ਦੀ ਗਾਂਧੀ ਗਰਾਊਂਡ ਵਿੱਚ ਇੱਕ ਵੱਡਾ ਪੰਡਾਲ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 300 ਸਾਲਾ ਸ਼ਤਾਬਦੀ ਮਨਾਉਣ ਦਾ ਪ੍ਰਬੰਧ ਉਲੀਕਿਆ। ਦਿੱਲੀ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਭੇਜਿਆ ਵੀ ਤੁਸੀਂ ਵੀ ਆਇਓ, ਤੁਹਾਡੇ ਉੱਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ। ਗਾਂਧੀ ਗਰਾਊਂਡ ਵਿਖੇ ਬਹੁਤ ਵੱਡਾ ਪੰਡਾਲ ਸਜਾਇਆ ਗਿਆ। ਮੈਂ ਉਦੋਂ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਰਹਿ ਕੇ ਗੁਰਮਤਿ ਦੀ ਵਿਦਿਆ ਪੜ੍ਹਦਾ ਸੀ ਭਿੰਡਰਾਂ ਵਾਲੇ ਜਥੇ ਵਿੱਚ। ਸੰਤ ਬਾਬਾ ਕਰਤਾਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠੇ ਹੈ, ਤਮਾਮ ਸੰਗਤ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀ ਅਕੀਦਤ ਅਤੇ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਆਪਣੇ ਹੈੱਡਕੁਆਰਟਰ ਤੋਂ ਉੱਠੇ ਅਤੇ ਉਸ ਪੰਡਾਲ ਵਿੱਚ ਆਣ ਸ਼ਾਮਿਲ ਹੋਈ। ਜਿੰਨੇ ਵੀ ਲੋਕ ਸੀ ਨਾ, ਪ੍ਰਧਾਨ ਮੰਤਰੀ ਨੂੰ ਵੇਖ ਕੇ ਉੱਠ ਕੇ ਖੜ੍ਹੇ ਹੋ ਗਏ, ਕਿਤੇ ਪ੍ਰਧਾਨ ਮੰਤਰੀ ਸਾਡੇ ਨਾਲ ਨਾਰਾਜ਼ ਨਾ ਹੋ ਜਾਏ। ਪਰ ਸੰਤ ਬਾਬਾ ਕਰਤਾਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠੇ ਚਵਰ ਕਰ ਰਹੇ ਸੀ, ਉਹ ਨਹੀਂ ਉੱਠ ਕੇ ਖੜ੍ਹੇ ਹੋਏ। ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕੋਈ ਬੰਦਾ ਆਵੇ, ਉੱਠ ਕੇ ਖੜ੍ਹੇ ਹੋ ਜਾਣਾ ਉਹਦੇ ਸਤਿਕਾਰ ਵਾਸਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਪਾਤਸ਼ਾਹੀਆਂ ਦੀ ਜਗ ਦੀ ਜੋਤ ਅਤੇ 10 ਗੁਰੂਆਂ ਦਾ ਸਰੂਪ ਹੈ, ਇਹਦੀ ਤੌਹੀਨ ਅਤੇ ਬੇਪਤੀ ਹੈ, ਉੱਠ ਕੇ ਖੜ੍ਹੇ ਨਹੀਂ ਹੋਏ। ਜਦੋਂ ਪ੍ਰਧਾਨ ਮੰਤਰੀ ਸਟੇਜ 'ਤੇ ਆ ਕੇ ਬੈਠ ਗਏ, ਇੱਕ ਪ੍ਰਧਾਨ ਮੰਤਰੀ ਦਾ ਚਾਪਲੂਸ ਜਿਹਾ ਬੰਦਾ ਉੱਠ ਕੇ ਸਟੇਜ 'ਤੇ ਖੜ੍ਹਾ ਹੋ ਗਿਆ, ਮੈਕ 'ਤੇ ਬੋਲਣ ਲੱਗਾ, ਕਹਿੰਦਾ ਭਰਾਓ ਗੁਰੂ ਕੀ ਸਾਧ ਸੰਗਤ, ਅੱਜ ਦਿਨ ਬੜਾ ਭਾਗਾਂ ਵਾਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਵਾਸਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜੀ ਆਏ ਨੇ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ।
संत बाबा करतार सिंह जी उठ के खड़े हो गए। उन्होंने कहा खालसा जी ये जिहड़ी हिंदुस्तान की सरकार है ना ये तो करोड़ वार अपना सिर वार के भी गुरु तेग बहादुर साहब का धन्यवाद करे तो कर्ज नहीं उतार सकते। इत्थे मुगलां ने 700 वरा राज कीता है। जे कदे गुरु तेग बहादुर साहब दिल्ली के चांदनी चौंक में शहादत ते कुरबानी ना दिंदे ते इत्थों मुगल कदे भी ना चलते होंगे। उन्हां दी दित्ती हुई कुरबानी का सदका है। प्रधानमंत्री कोई गुरु तेग बहादुर साहब नूं एहसान करन वास्ते नहीं आए, ये कर्ज चुकाउण वास्ते आए ने। ये कह के बाबा जी बैठ गए। फिर उस टाइम ते प्रधानमंत्री ने सोचा किन्ना बेबाक साधु है जिहड़ा हिंदुस्तान के बादशाह की परवाह नहीं करता। इस तो मगरों फिर दूजा आदमी उठिया, उन्हें खुशामदी की प्रधानमंत्री इंदिरा गांधी की। वह कहन लगे प्रधानमंत्री जी आए ने साडे धन भाग जिहड़े चापलूस बंदे होंदे ना कौली चट, वह नहीं वेखते गुरु ग्रंथ साहिब की हजूरी, वह नहीं देखते सिख कौम का छाना मती इतिहास। किसी ने यह कह दिता बोलद्या बोलद्या प्रधानमंत्री जी धन भाग है तुसीं इत्थे आए हो साडे समागम विच, साडे तां धरती ते पैर नहीं लगते। नाले एक बेनती करनी है प्रधानमंत्री नूं केड़ी, इन्हां ने अपना वड्डा बेटा जिहड़ा संजय गांधी है ना वो पंजाब विच व्याहिया है ते पंजाब नाल इन्हां ने सांझ पाई है। वह कहिंदा मैं बेनती करदा हाँ जिहड़ा तुहाडा छोटा मुंडा है ना राजीव गांधी वह भी पंजाब विच व्याहो ता कि तुहाडी ते साडी सांझ जिहड़ी है पक्की बनी रहे। जदों ये शब्द उस बेईमान बंदे ने कहे रोम च भर गया संत बाबा करतार सिंह। दमदमी टकसाल का 13वां जथेदार हाथ में तीर पकड़िया होया है ते रोह विच आ के स्टेज ते प्रधानमंत्री स्टेज ते बैठे है। उस नूं झाड़ पाउंदे होए जिहड़ा चापलूस बंदा है वह अपनी जबान तो दो शब्द जिवें आखदे है उस वेले दी वार तुहाडी सेवा विच है।

ਕਹਿੰਦੇ ਪੁੱਤੇ ਅਸੀਂ ਦਸ਼ਮੇਸ਼ ਦੇ ਨਹੀਂ ਗੈਰਤ ਗਏ ਗਵਾਏ ਦਾ ਬਾਈ ਧਾਰ ਪਹਾੜੀਏ।

0: ਇਹ ਤਾਂ ਅਸੀਂ ਅਣਖ ਨਹੀਂ ਵੇਚਣੀ ਦਿੱਤਾ, ਨੂਰ ਨੇ ਝੱਟ ਸੁਣਾ ਦਿੱਤਾ, ਨੂਰ ਨੇ ਝੱਟ ਸੁਣਾ। ਹੋ
1: ਸਤਿਕਾਰਯੋਗ ਖਾਲਸਾ ਜੀ, ਜਿਸ ਮਰਦ ਦੇ ਪੱਲੇ ਵਿੱਚ ਅਣਖ ਹੋਵੇ ਨਾ, ਉਹ ਕਦੇ ਚੁੱਪ ਕਰਕੇ ਨਹੀਂ ਬੈਠਦਾ। ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ, ਖਾਲਸਾ ਜੀ ਜਿਹੜੇ ਹਿੰਦੁਸਤਾਨ ਦੇ ਰਾਜਪੂਤ ਰਾਜੇ ਸੀ ਨਾ, ਉਹਨਾਂ ਨੇ ਆਪਣੀਆਂ ਬਹੂ ਬੇਟੀਆਂ ਦੇ ਰਿਸ਼ਤੇ ਦੇ ਕੇ ਮੁਗਲਾਂ ਕੋਲੋਂ ਰਾਜ ਮੰਗੇ, ਉਹਨਾਂ ਨੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ, ਪਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਅਤੇ ਅਸੀਂ ਪੰਜਾਬ ਦੇ ਪੰਜਾਂ ਪਾਣੀਆਂ ਦਾ ਪਾਣੀ ਪੀਤਾ। ਅਸੀਂ ਆਪਣੀਆਂ ਧੀਆਂ ਭੈਣਾਂ ਦੇ ਰਿਸ਼ਤੇ ਦੇ ਕੇ ਕਿਸੇ ਨਾਲ ਸਾਂਝ ਨਹੀਂ ਪਾਉਣੀ। ਜਿਹੜਾ ਗੁਰੂ ਕਾ ਖਾਲਸਾ ਹੈ, ਉਹ ਆਪਣੀਆਂ ਬੱਚੀਆਂ ਦੇ ਰਿਸ਼ਤੇ ਦੇ ਕੇ ਕਿਸੇ ਨਾਲ ਸਾਂਝ ਨਹੀਂ ਪਾਉਂਦਾ। ਸਾਨੂੰ ਕੋਈ ਲੋੜ ਨਹੀਂ ਇਹਨਾਂ ਦੇ ਰਿਸ਼ਤੇ ਦੀ। ਵਾਹ ਓਏ ਮਰਦਾ, ਜਿਹੜੇ ਬੰਦੇ ਅਣਖ ਦੀ ਗੱਲ ਕਰਦੇ ਹੈ, ਉਹਨਾਂ ਦੇ ਚਲੇ ਜਾਣ ਤੋਂ ਮਗਰੋਂ ਜ਼ਮਾਨਾ ਉਹਨਾਂ ਨੂੰ ਚੇਤਾ ਕਰਦਾ, ਉਹਨਾਂ ਦੇ ਬੋਲ ਇਤਿਹਾਸਿਕ ਬਚਨ ਬਣ ਜਾਂਦੇ ਹੈ। ਜਿਹੜਾ ਬੰਦਾ ਬੇਗੈਰਤਾ ਹੋਵੇ, ਉਹ ਜਿਉਂਦਾ ਹੈ ਉਹਨੂੰ ਕੋਈ ਨਹੀਂ ਜਾਣਦਾ, ਮਰਨ ਤੋਂ ਮਗਰੋਂ ਵੀ ਕੋਈ ਉਸਨੂੰ ਨਹੀਂ ਜਾਣਦਾ। ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ। ਸਤਿਗੁਰੂ ਕਹਿੰਦੇ ਨੇ, ਜਿਸ ਔਰਤ ਦੇ ਪੱਲੇ ਸੰਗ ਨਾ ਹੋਵੇ, ਉਸ ਔਰਤ ਦੀ ਕੋਈ ਕੀਮਤ ਨਹੀਂ, ਅਤੇ ਜਿਸ ਮਰਦ ਦੇ ਪੱਲੇ ਅਣਖ ਨਾ ਹੋਵੇ, ਉਸ ਬੰਦੇ ਦੀ ਕੋਈ ਕੀਮਤ ਨਹੀਂ। ਬੰਦਾ ਤਾਂ ਹੀ ਚੰਗਾ ਲੱਗਦਾ ਜੇ ਉਹਦੇ ਪੱਲੇ ਅਣਖ ਹੈ, ਅਤੇ ਔਰਤ ਤਾਂ ਚੰਗੀ ਲੱਗਦੀ ਹੈ ਜੇ ਉਹਦੇ ਪੱਲੇ ਸੰਗ ਹੈ। ਔਰਤ ਨੇ ਸੰਗ ਗਵਾ ਦਿੱਤੀ, ਬੰਦੇ ਨੇ ਅਣਖ ਗਵਾ ਦਿੱਤੀ। ਮਹਾਰਾਜ ਕਹਿੰਦੇ, ਦੋਨੋਂ ਪ੍ਰਵਾਨ ਨਹੀਂ ਹੋਣਗੇ। ਜਿਨ੍ਹਾਂ ਦੇ ਪੱਲੇ ਅਣਖ ਹੈ, ਉਹ ਅਣਖੀਲੇ ਬਚਨ ਕਰਦੇ ਆ। ਜਦੋਂ ਪ੍ਰਧਾਨ ਮੰਤਰੀ ਨੇ ਸੁਣਿਆ, ਉਹ ਕਹਿੰਦੀ, ਬਾਬਾ ਕਿੰਨਾ ਤੇਜ਼ ਤਰਾਰ ਹੈ, ਕਿੰਨੀ ਗੜਸਵਾ ਮਾਲਕ ਹੈ, ਕਿੰਨਾ ਬਹਾਦਰ ਅਤੇ ਅਣਖ ਵਾਲਾ ਹੈ। ਉਹ ਕਹਿੰਦੀ, ਕੋਈ ਗੱਲ ਨਹੀਂ, ਮੈਂ ਸੁਣਿਆ ਹੈ ਇਹ ਦਮਦਮੀ ਟਕਸਾਲ ਦਾ 13ਵਾਂ ਜਥੇਦਾਰ ਹੈ, ਮੈਂ ਪਹਿਲੋਂ ਹੁਣ ਇਹਦਾ ਖਾਤਮਾ ਕਰਾਂਗੀ। ਉਹਨੇ ਮਨ ਵਿੱਚ ਧਾਰ ਲਿਆ, ਸ਼ਰਧਾ ਦੇ ਫੁੱਲ ਅਰਪਣ ਕਰਕੇ ਪ੍ਰਧਾਨ ਮੰਤਰੀ ਵਾਪਸ ਚਲੇ ਗਈ। ਉਸਨੇ ਵਿਉਂਤ ਬਣਾਈ ਵੀ ਪਹਿਲੋਂ ਦਮਦਮੀ ਟਕਸਾਲ ਦਾ ਖਾਤਮਾ ਕਰੀਏ। ਉਹਨਾਂ ਨੇ ਉੱਥੇ ਦਿੱਲੀ ਵਿੱਚ ਇੱਕ ਬੰਦੇ ਨੂੰ ਗੁਰੂ ਬਣਾ ਲਿਆ। ਕਦੇ ਬੰਦਾ ਵੀ ਗੁਰੂ ਹੋ ਸਕਦਾ ਹੈ? ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੰਸਾਰ ਦੇ ਵਿੱਚ ਤਾਂ ਸੁਰਤੀ ਚੇਲਾ ਹੈ ਅਤੇ ਗੁਰੂ ਕਾ ਸ਼ਬਦ ਜਿਹੜਾ ਹੈ ਗੁਰੂ ਹੈ। ਕਦੇ ਬੰਦਾ ਗੁਰੂ ਨਹੀਂ ਹੋ ਸਕਦਾ, ਬੰਦੇ ਨੂੰ ਗੁਰੂ ਬਣਾ ਦਿੱਤਾ। ਉਸ ਟਾਈਮ 'ਤੇ ਨੀਲੀਆਂ ਪੱਗਾਂ ਵਾਲਿਆਂ ਦੀ ਸਰਕਾਰ ਸੀ ਪੰਜਾਬ ਵਿੱਚ, ਉਹਨਾਂ ਤੋਂ ਪਰਮਿਸ਼ਨ ਲੈ ਕੇ ਉਸ ਗੁਰੂ ਨੂੰ ਸਲਾਹ ਕਰਕੇ ਪੰਜਾਬ ਸਰਕਾਰ ਨਾਲ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਵਿੱਚ ਜਦੋਂ ਵਿਸਾਖੀ ਦੇ ਪੁਰਬ ਉੱਤੇ ਖਾਲਸਾ ਪੰਥ ਇਕੱਠਿਆਂ ਹੋ ਕੇ ਵਿਸਾਖੀ ਦਾ ਦਿਨ ਮਨਾਉਂਦਾ, ਅੰਮ੍ਰਿਤਸਰ ਵਿੱਚ ਸਿੱਖਾਂ ਦੀ ਬੇਪਤੀ ਕਰਨ ਵਾਸਤੇ ਭੇਜ ਦਿੱਤਾ ਕਿ ਸਿੱਖਾਂ ਦਾ ਮੂੰਹ ਚੜਾਇਆ ਜਾਏ। ਉਹ ਜਿਹੜਾ ਸੀ ਬਾਬਾ ਗੁਰੂ ਬਣਾ ਕੇ ਭੇਜਿਆ ਸਰਕਾਰ ਨੇ, ਯਾਦ ਰੱਖਣਾ, 1975 ਤੋਂ 2 ਸਾਲ ਮਗਰੋਂ ਜਦੋਂ 1977 ਅਗਸਤ ਦਾ ਮਹੀਨਾ ਆਇਆ, ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੀ ਕਾਰ ਦਾ ਐਕਸੀਡੈਂਟ ਹੋ ਗਿਆ, ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਚਲੇ ਜਾਣ ਤੋਂ ਮਗਰੋਂ ਖਾਲਸਾ ਪੰਥ ਦੇ ਮੰਚ ਉੱਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਏ। ਪਰ ਗੱਲ ਤਾਂ ਇਹ ਹੈ ਵੀ ਟਕਸਾਲ ਨੂੰ ਅਤੇ ਟਕਸਾਲ ਦੇ ਸਿੰਘਾਂ ਨੂੰ ਖਤਮ ਕਰਨਾ ਹੈ। ਵਿਸਾਖੀ ਦੇ ਪੁਰਬ ਉੱਤੇ ਉਸ ਬੰਦੇ ਨੂੰ ਗੁਰੂ ਬਣਾ ਕੇ ਭੇਜ ਦਿੱਤਾ। ਉਸ ਪਾਪੀ ਨਕਲੀ ਨਿਰੰਕਾਰੀ ਨੇ ਪਤਾ ਆਪਣੀ ਕਾਰ ਉੱਤੇ ਕੀ ਲਿਖਿਆ, ਜਿਹੜੇ ਤੁਹਾਡੇ ਉਸ ਮੌਕੇ 'ਤੇ ਜਿਹੜੇ ਸਿਆਣੇ ਸੀ, ਜਿਨ੍ਹਾਂ ਦੀ ਉਮਰ ਉਦੋਂ 20-25 ਸਾਲਾਂ ਦੀ ਸੀ, ਉਹਨਾਂ ਨੂੰ ਪਤਾ ਹੈ, ਬਹੁਤੇ ਤਾਂ ਲੋਕ ਆਪਣੇ ਬਜ਼ੁਰਗਾਂ ਦੇ ਇਤਿਹਾਸ ਦਾ ਚੇਤਾ ਭੁਲਾਈ ਜਾਂਦੇ ਹੈ। ਉਹ ਜਦੋਂ ਨਰਕ ਧਾਰੀਆ ਦਿੱਲੀ ਤੋਂ ਦਿੱਲੀ ਸਰਕਾਰ ਨੇ ਭੇਜਿਆ ਪੰਜਾਬੀਆਂ ਦਾ ਮੂੰਹ ਚੜਾਉਣਾ ਹੈ, ਇਹਨਾਂ ਦੀ ਗੁਰਬਾਣੀ ਦੀ ਨਿੰਦਾ ਕਰਾਉਣੀ ਹੈ, ਇਹਨਾਂ ਦੇ ਗੁਰੂਆਂ ਦੇ ਸਰੋਵਰਾਂ ਨੂੰ ਮੰਦਾ ਚੰਗਾ ਬੋਲਣਾ ਹੈ, ਸੁਖਮਨੀ ਸਾਹਿਬ ਦੇ ਪਾਠ ਦੀ ਬੇਪਤੀ ਕਰਨੀ ਹੈ, ਆਪੇ ਜਿਹੜੇ ਸਿੱਖ ਹੈ ਜਦੋਂ ਇਹਨਾਂ ਦਾ ਮੂੰਹ ਚੜਾਇਆ ਜਾਏਗਾ ਨਾ ਅੰਮ੍ਰਿਤਸਰ ਵਿੱਚ ਵਿਸਾਖੀ ਦੇ ਦਿਨ, ਇਹਨਾਂ ਦੀ ਹੋਸ਼ ਟਿਕਾਣੇ ਆ ਜਾਏਗੀ। ਜਦੋਂ ਸਰਕਾਰ ਨੇ ਸੋਚ ਕੇ ਉਸ ਬੰਦੇ ਗੁਰਬਚਨੇ ਪਾਪੀ ਨੂੰ ਅੰਮ੍ਰਿਤਸਰ ਭੇਜਿਆ, ਉਹਦੀ ਕਾਰ ਦੇ ਫਰੰਟ ਉੱਤੇ ਲਿਖਿਆ ਹੋਇਆ ਸੀ, ਦੁਨੀਆ ਵਾਲਿਓ, ਬਾਬਾ ਨਾਨਕ ਭਿਖਾਰੀ ਏ ਅਤੇ 10ਵਾਂ ਗੁਰੂ ਛਕਾਰੀ ਏ। ਜਿਹੜਾ ਦਿੱਲੀ ਵਾਲਾ ਬਾਬਾ ਗੁਰਬਚਨਾ ਇਹ ਨਿਰੰਕਾਰੀ ਏ। ਉਹਦੀ ਘਰਵਾਲੀ ਦਾ ਨਾਂ ਸੀ ਕਲਵੰਤੋ, ਉਹ ਸਟੇਜ 'ਤੇ ਬੋਲਣ ਲੱਗੀ। ਉਹ ਕਹਿੰਦੀ, ਅੰਮ੍ਰਿਤਸਰ ਦੇ ਪੰਜਾਬ ਦੇ ਸਿੱਖ ਜਿਹੜੇ ਪਾਗਲ ਹੋ ਗਏ ਨੇ, ਕਿਉਂ? ਜਦੋਂ ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਕਰਦੇ ਹੈ ਨਾ, ਸਿਰਾਂ 'ਤੇ ਗਾਰ ਚੁੱਕਦੇ ਹੈ, ਲੋਕਾਂ ਨੂੰ ਕਹਿੰਦੇ ਕਾਰ ਸੇਵਾ। ਉਹ ਕਹਿੰਦੀ, ਮੈਂ ਸੁਖਮਨੀ ਪੜ੍ਹਿਆ ਹੈ, ਮੈਂ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕੀਤਾ, ਮੈਨੂੰ ਆਨੰਦ ਨਹੀਂ ਪ੍ਰਾਪਤ ਹੋਇਆ, ਸਿੱਖ ਝੂਠ ਬੋਲਦੇ ਹੈ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਆ ਕੇ ਸਿੰਘਾਂ ਨੇ ਦੱਸਿਆ, ਖਾਲਸਾ ਜੀ ਉਹ ਬੇਈਮਾਨ ਬੰਦਾ ਸਰਕਾਰ ਦੀ ਸ਼ਹਿ ਉੱਤੇ ਆ ਕੇ ਸਿੱਖਾਂ ਨੂੰ ਬੁਰਾ ਭਲਾ ਅਤੇ ਗੁਰੂ ਕੀ ਬਾਣੀ ਅਤੇ ਗੁਰੂ ਦੇ ਸਰੋਵਰ ਦੀ ਨਿੰਦਾ ਕਰਦਾ ਹੈ। ਉਹ ਕਹਿੰਦੀ ਸੁਣਿਆ ਸਿੱਖ ਝੂਠ ਬੋਲਦੇ ਹੈ, ਪਿੰਗਲਿਆਂ ਦੇ ਇਸ਼ਨਾਨ ਕਰਕੇ ਕਦੇ ਤੰਦਰੁਸਤੀ ਨਹੀਂ ਮਿਲਦੀ। ਮੈਂ ਨਹਾ ਕੇ ਵੀ ਦੇਖ ਲਿਆ ਹੈ, ਬਾਣੀ ਪੜ੍ਹ ਕੇ ਵੀ ਦੇਖ ਲਿਆ ਹੈ। ਉਸ ਟਾਈਮ 'ਤੇ ਸੰਤ ਬਾਬਾ ਜਰਨੈਲ ਸਿੰਘ ਜੀ ਤੁਰਨ ਲੱਗੇ ਸ਼ਹੀਦ ਹੋਣ ਵਾਸਤੇ, ਉਹਨਾਂ ਨੂੰ ਰੋਕਣ ਵਾਸਤੇ। ਪੰਜਾਂ ਸਿੰਘਾਂ ਨੇ ਕਿਹਾ ਨਹੀਂ ਖਾਲਸਾ ਜੀ, ਤੁਹਾਡੀ ਹਾਲੇ ਪੰਥ ਨੂੰ ਜ਼ਰੂਰਤ ਹੈ, ਤੁਸੀਂ ਰੁਕ ਜਾਓ। ਉਸ ਟਾਈਮ 'ਤੇ ਭਾਈ ਰਣਧੀਰ ਸਿੰਘ ਦੇ ਜਥੇ ਦੇ ਸਿੰਘ, ਦਮਦਮੀ ਟਕਸਾਲ ਦੇ ਜੁਝਾਰੂ ਸਿੰਘ, ਗੁਰੂ ਕੀ ਸੰਗਤ ਜਿਹੜੀ ਵਿਸਾਖੀ ਦਾ ਪੁਰਬ ਮਨਾਉਣ ਵਾਸਤੇ ਅੰਮ੍ਰਿਤਸਰ ਗਏ ਸੀ, ਇੱਕ ਵੱਡਾ ਜਥਾ ਬਣਾ ਕੇ ਸ਼ਾਂਤਮਈ ਢੰਗ ਨਾਲ ਅਰਦਾਸ ਕਰਕੇ ਕਿ ਉਸ ਬੰਦੇ ਨੂੰ ਗੁਰੂਆਂ ਦੀ ਨਗਰੀ ਵਿੱਚ ਆ ਕੇ ਗੁਰੂਆਂ ਦੇ ਬਰਖਿਲਾਫ ਬੋਲਦਾ ਹੈ, ਉਸ ਨੂੰ ਰੋਕਿਆ ਜਾਏਗਾ, ਨਹੀਂ ਬੋਲਣ ਦਿੱਤਾ ਜਾਏਗਾ। ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ। ਜਿਹੜਾ ਗੁਰੂ ਕਾ ਸਿੱਖ ਹੈ ਉਹ ਗੁਰੂ ਦੀ ਨਿੰਦਾ, ਗੁਰੂ ਦੀ ਬੇਅਦਬੀ ਕਿਸੇ ਦੂਜੇ ਬੰਦੇ ਤੋਂ ਸੁਣ ਕੇ ਸਹਾਰ ਨਹੀਂ ਸਕਦਾ। ਦਰਬਾਰ ਸਾਹਿਬ ਤੋਂ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ ਵੱਡਾ ਜਥਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਉਸ ਸਾਈਡ ਨੂੰ ਗਿਆ ਜਿੱਥੇ ਉਹ ਬੇਈਮਾਨ ਕਹਿੰਦਾ ਸੀ ਪੰਜਵੇਂ ਦਸਵੇਂ ਗੁਰੂ ਨੇ ਪੰਜ ਪਿਆਰੇ ਸਾਜੇ ਹੈ, ਮੈਂ ਸੱਤ ਸਿਤਾਰੇ ਬਣਾਵਾਂਗਾ। ਹਿੰਦੁਸਤਾਨ ਦੀ ਸਰਕਾਰ ਨੇ ਕਿਹਾ ਕੋਈ ਗੱਲ ਨਹੀਂ, ਉੱਥੇ ਬੰਦੇ ਮਰਦੇ ਆ ਅਤੇ ਮਰ ਜਾਣ। ਪੰਜਾਬ ਸਰਕਾਰ ਨੇ ਆਗਿਆ ਦੇ ਦਿੱਤੀ ਦੀਵਾਨ ਲਗਾਉਣ ਦੇ, ਨਹੀਂ ਤਾਂ ਕੀ ਹੱਕ ਹੈ ਜਿਹੜਾ ਬੰਦਾ ਗੁਰੂ ਦੀ ਬੇਅਦਬੀ ਕਰਦਾ ਹੈ, ਊਲ ਜਲੂਲ ਬੋਲਦਾ ਹੈ, ਉਸ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਇੱਦਾਂ ਦੇ ਪ੍ਰੋਗਰਾਮ ਕਰਨ ਦੀ ਆਗਿਆ ਦਿੱਤੀ ਜਾਏ। ਪਰ ਜਦੋਂ ਇਸੇ ਪ੍ਰਕਾਰ ਸਾਧ ਸੰਗਤ ਰਖਵਾਲਾ ਆਪ ਹੀ ਬਾਦਸ਼ਾਹਾਂ ਦੇ ਨਾਲ ਬੇਈਮਾਨਾਂ ਨਾਲ ਰਲਿਆ ਹੋਵੇ, ਫਿਰ ਉੱਥੇ ਕਿਸੇ ਦਾ ਦਰਦ ਕੋਈ ਕੀ ਵੰਡਾਏਗਾ। ਜਦੋਂ ਜਥਾ ਜਾ ਰਿਹਾ ਸੀ ਅਗਲੇ ਪਾਸੇ ਥਾਣੇਦਾਰ ਸੀ ਅਨੂਪ ਸਿੰਘ, ਉਹ ਵੀ ਨਰਕ ਧਾਰੀ ਆ ਉਹਨਾਂ ਦਾ ਚੇਲਾ, ਉਸ ਨੇ ਸਿੱਖਾਂ ਨੂੰ ਤਾਂ ਰੋਕ ਲਿਆ, ਸਿੰਘੋ ਅੱਗੇ ਨਹੀਂ ਜਾ ਸਕਦੇ, ਰੁਕ ਜਾਓ, ਭਾਵੇਂ ਤੁਸੀਂ ਸ਼ਾਂਤਮਈ ਢੰਗ ਨਾਲ ਰੁਕਣ ਵਾਸਤੇ ਆਏ ਹੋ ਗੁਰਬਚਨੇ ਗੁਰੂ ਨੂੰ, ਪਰ ਤੁਸੀਂ ਅੱਗੇ ਨਹੀਂ ਜਾ ਸਕਦੇ। ਉਸ ਟਾਈਮ 'ਤੇ ਉਹਨੇ ਉਹ ਦਰਿੰਦਿਆਂ ਨੂੰ ਜਿਹੜੇ ਸਟੇਨ ਗੰਨਾਂ ਲੈ ਕੇ ਤਿਆਰ ਬੁਰ ਤਿਆਰ ਸੀ, ਮੋਰਚੇ ਲਾ ਕੇ ਬੈਠੇ ਸੀ, ਉਹਨਾਂ ਨੂੰ ਇਸ਼ਾਰਾ ਕਰ ਦਿੱਤਾ। ਜਦੋਂ ਇਸ਼ਾਰਾ ਕਰ ਦਿੱਤਾ, ਤਾੜ ਤਾੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਸ ਟਾਈਮ 'ਤੇ 13 ਸਿੰਘ ਸ਼ਹੀਦ ਹੋ ਗਏ, ਹਜ਼ਾਰਾਂ ਜ਼ਖਮੀ ਹੋ ਗਏ। ਕਿਸੇ ਨੇ ਦੌੜ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦੱਸਿਆ, ਰੋਹ ਵਿੱਚ ਭਰ ਗਿਆ ਦਮਦਮੀ ਟਕਸਾਲ ਦਾ ਚੌਦਵਾਂ ਜਥੇਦਾਰ, ਉਸਨੇ ਰੋਹ ਵਿੱਚ ਆ ਕੇ ਗੁਰਬਾਣੀ ਦਾ ਸ਼ਬਦ ਪੜਿਆ। ਉਹ ਕਹਿੰਦਾ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖੇਤ ਚੋ ਮਾਂਡਿਓ ਸੂਰਮਾ, ਆਪ ਜੂਜਨ ਕੋ ਦਾਓ, ਕਹਿ ਕੇ ਬਲੀ ਬਹਾਦਰ ਨੇ ਦੋ ਸ਼ਬਦ ਬਲਾਵਾ।

ਕਹਿੰਦੇ ਹੋਸ਼ ਕਰੋ ਸੂਰੇ ਓ ਬਹਾਦਰ ਕੀ ਰਹੇ ਨੇ ਤੁਹਾਨੂੰ ਅਜਮਾ ਸਾਨੂੰ ਸਾਜਿਆ ਹੋ ਮੇਰੀ ਦਾਦ ਓਏ ਸਾਨੂੰ ਸਾਜਿਆ ਗੁਰੂ ਦਸ਼ਮੇਸ਼ ਨੇ

0: हल्ला शेरी दे के संत तेरे नैल ने, हल्ला शेरी दे के संत तेरे
1: नैल ने,
0: शान दित्ती टकसाल दी
1: मता,
0: पानी पानी नू संभालो तुसी नूर जी,
1: नूर जी
0: पानी नू संभालो तुसी नूर जी, मुख लिया कहनू गुरु तो पवा, याद रहिंदियां रहिंदियां मरदा तेरियां, जग विच रहिंदियां साहत री तेरियां, हां जी हां मरा तुईयां जा।
2: सत्कारियों खालसा जी, जदों संत बाबा जरनैल सिंह दे कन्नां विच आवाज पई कि दरिंदियां ने 13 सिंह शहीद कर दिते ने, गोलियां नाल भुन दिते है, रोह विच भरे होए उस कौम दे महान आगू जरनैल ने कहा, खालसा जी असीं उदों ना किसे दी ईन मन्नी जदों तन तों लत्था सी चम साडा, सानू मार मकाउण लई कई आए, कायम रिहा संग्राम दा थम साडा, रहना किसी दे नहीं दुबेल होके, चलिया आया है शुरू तो कम साडा, सब किश कौम दे लेखे लगा देंगे, जदों तीक है दम विच दम साडा, जे कोई साडी परीख्या लैन बदले, शेर समझ के पिंजरे ताड़ देवे, तख्तों ला के तख्ते ते सुट देवे, साडे वस दे झुगे उजाड़ देवे, ए टिकी रहेगी आशिक दी अख वांगू, टिकी रहेगी आशिक दी अख वांगू, साडी नज़र निशानियों उकनी नहीं, जो कुछ नहीं कीता साडे नाल कर लो, असा छट गुलामी दी चुकनी नहीं। सत्कारियों खालसा जी, ए सी साडे पुरखियां दा, ए पंजाबियां दा सूर वीर बहादुरां दे कलगीधर दे जुझारू सिंघां दा इतिहास, ये है साडी कौम दी तरास दे, असी देश की आज़ादी वास्ते किन्ने पर उपकार दिते, उस देश नू सुधारन वास्ते किन्नियां कुर्बानियां सरदार भगत सिंह, करतार सिंह सराभा वर्गे, शहीद ऊधम सिंह वर्गे बहुत कोई दे के गए, पर जिन्हां दी बादशाह सी, जिन्हां देश दे वतन वाले लोगों ने देश की आज़ादी वास्ते कुर्बानियां दित्तियां, अज उन्हां दे पुत पोतियां नू उस कौम दे बछिंदियां नू दरबदार आ के इस प्रकार मजदूरी करनी पै रही है। परमात्मा कृपा करे सानू पहचान आवे, असी बादशाह दे पुत हाँ, ते पर असी धुएं दे फकीर क्यों बने। जिन्ना चिर कौम नू इन्हां गल्लां दा पता नहीं लगेगा, कौम कदे चढ़दी कला विच नहीं जाएगी। यह है साडा इतिहास, इतिहास कदे मिटाया नहीं जांदा, इह जदों इतिहास उलीकिया ते सिरजिया जांदा है, ਇਹ ਇਤਿਹਾਸ ਦੇ ਪੰਨਿਆਂ ਉੱਤੇ ਚਮਕਦਾ ਰਹਿੰਦਾ ਹੈ। ਇਸ ਤੋਂ ਮੁੱਖ ਪਵਾ ਕੇ ਕੌਮਾਂ ਕਦੇ ਜਿਉਂਦੀਆਂ ਨਹੀਂ ਰਹਿ ਸਕਦੀਆਂ। ਨਿਯਤ ਕੀਤਾ ਹੋਇਆ ਸਮਾਂ ਸੰਪੂਰਨ ਹੋ ਗਿਆ ਹੈ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਸਰਦਾਰ ਮਹਿੰਗਾ ਸਿੰਘ ਜੀ ਨੇ ਇਸ ਪ੍ਰੋਗਰਾਮ ਵਿੱਚ, ਇਹ 7 ਦਿਨਾਂ ਦਾ ਪ੍ਰੋਗਰਾਮ ਸਾਡੇ ਢਾਡੀ ਜੱਥੇ ਦਾ ਇਸ ਗੁਰੂ ਘਰ ਵਿੱਚ ਬੁੱਕ ਕੀਤਾ ਸੀ। ਸ਼ਾਮ ਦੇ ਦੀਵਾਨਾਂ ਵਿੱਚੋਂ ਅੱਜ ਲਾਸਟ ਪ੍ਰੋਗਰਾਮ ਸੀ ਸਾਡੇ ਜੱਥੇ ਦਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਜਿੰਨੇ ਦਿਨ ਅਸੀਂ ਪ੍ਰੋਗਰਾਮ ਸ਼ਾਮ ਨੂੰ ਕੀਤਾ ਹੈ, ਤੁਸੀਂ ਹੌਸਲਾ ਅਫਜ਼ਾਈ ਕੀਤੀ ਹੈ, ਤੁਸੀਂ ਆਪਣੇ ਪੁਰਖਿਆਂ ਦਾ ਇਤਿਹਾਸ ਬੜੇ ਸਤਿਕਾਰ ਨਾਲ ਸੁਣਿਆ ਹੈ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਗੁਰੂ ਮਹਾਰਾਜ ਦਾ ਸ਼ੁਕਰੀਆ ਹੈ ਜਿਨ੍ਹਾਂ ਦੀ ਛਤਰਛਾਇਆ ਹੇਠ ਕਰ ਕੇ ਗੁਰੂ ਦੇ ਪ੍ਰਵਚਨ ਅਸੀਂ ਤੁਹਾਡੀ ਝੋਲੀ ਵਿੱਚ ਪਾਏ ਹੈ, ਜਿੱਥੇ ਮੈਂ ਸੰਗਤਾਂ ਦਾ, ਉਹਦੇ ਨਾਲ ਨਾਲ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ, ਉਹਦੇ ਨਾਲ ਨਾਲ ਮੇਰੇ ਸਤਿਕਾਰਯੋਗ ਵੀਰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਥਿੰਦ, ਜਿਹੜੇ ਨੌਜਵਾਨ ਬੱਚੇ ਗੁਰੂ ਘਰ ਵਿੱਚ ਆ ਕੇ ਸੇਵਾ ਕਰਦੇ ਨੇ, ਟਰਬਨ ਕਿੰਗ ਕੁਲਵਿੰਦਰ ਸਿੰਘ ਜੀ ਜਗਰਾਓਂ ਵਾਲੇ, ਉਹਨਾਂ ਦੇ ਬੱਚੇ ਨੌਜਵਾਨ ਬੱਚਿਆਂ ਨੂੰ ਦਸਤਾਰਾਂ ਬੰਨ੍ਹਣ ਦੀ ਟ੍ਰੇਨਿੰਗ ਦੇ ਰਹੇ ਨੇ, ਸਿਖਲਾਈ ਦੇ ਰਹੇ ਨੇ। ਜਿਹੜੇ ਬੱਚੇ ਗੁਰੂ ਘਰ ਵਿੱਚ ਆ ਕੇ ਨਿਸ਼ਕਾਮ ਸੇਵਾ ਕਰਦੇ ਨੇ, ਆਪਣੇ ਵਿਰਸੇ ਸੰਭਾਲਣ ਦੀ ਬਾਤ ਪਾਉਂਦੇ ਹੈ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਵਾਹਿਗੁਰੂ ਕਿਰਪਾ ਕਰੇ, ਜਿੰਨੇ ਵੀ ਵਿਅਕਤੀ ਗੁਰਮੁਖ ਪਿਆਰੇ ਆ ਕੇ ਸੇਵਕ ਮੰਨਦੇ ਨੇ, ਸੇਵਾ ਕਰਦੇ ਨੇ, ਆਪਣੀਆਂ ਸੇਵਾਵਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰਦੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਜਿੱਥੇ ਮੈਂ ਗੁਰੂ ਮਹਾਰਾਜ ਜੀ ਦਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਗੁਰੂ ਕੀਆਂ ਸੰਗਤਾਂ ਦਾ ਧੰਨਵਾਦ ਕੀਤਾ ਕਰਦਾ ਹਾਂ, ਉੱਥੇ ਇਸ ਗੁਰੂ ਘਰ ਦੇ ਮੈਨੇਜਰ ਸਾਹਿਬ ਮੇਰੇ ਛੋਟੇ ਵੀਰ ਭਾਈ ਪ੍ਰਿਤਪਾਲ ਸਿੰਘ ਜੀ, ਜਿਨ੍ਹਾਂ ਦੀ ਉਮਰ ਤਾਂ ਛੋਟੀ ਜਿਹੀ ਵੇਖਣ ਨੂੰ ਲੱਗਦੀ ਹੈ, ਪਰ ਵਾਹਿਗੁਰੂ ਨੇ ਉਹਨਾਂ ਨੂੰ ਬਰਕਤਾਂ ਬਹੁਤ ਵੱਡੀਆਂ ਦਿੱਤੀਆਂ ਹੋਈਆਂ ਨੇ। ਕਈ ਵਾਰ ਬੰਦਾ ਉਮਰ ਦਾ ਛੋਟਾ ਹੁੰਦਾ ਹੈ, ਤੇ ਬਰਕਤਾਂ ਵਾਹਿਗੁਰੂ ਬਹੁਤੀਆਂ ਦੇ ਦਿੰਦਾ ਹੈ। ਗੁਰੂ ਮਹਾਰਾਜ ਕਿਰਪਾ ਕਰੇ, ਬੜੇ ਪਿਆਰ ਨਾਲ ਗੁਰੂ ਘਰ 'ਤੇ ਆਈਆਂ ਸੰਗਤਾਂ ਦੀ ਸੇਵ ਕਮਾ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਜਿਹੜੇ ਵੀਰ ਉੱਥੇ ਗੁਰੂ ਕੇ ਲੰਗਰ ਵਿੱਚ ਲੰਗਰ ਸਜਾਉਣ ਦੀ ਲਾਂਗਰੀ ਸਿੰਘ ਸੇਵਾ ਕਰਦੇ ਹੈ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਡੇ ਸਾਡੇ ਵਿੱਚ ਏਕਤਾ ਇਤਫਾਕ ਪ੍ਰਦਾਨ ਕਰੇ, ਚੜ੍ਹਦੀ ਕਲਾ ਦਾ ਬਲ ਬਣਿਆ ਰਹੇ। ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਗੁਰੂ ਸਾਹਿਬ ਦਾ, ਪੰਜਾਬੀਆਂ ਦਾ, ਸੂਰਬੀਰ ਬਹਾਦਰਾਂ ਦਾ ਇਤਿਹਾਸ ਸੁਣਾਉਂਦਿਆਂ ਸਾਡੇ ਕੋਲੋਂ ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਨਾਚੀਜ਼ ਅਤੇ ਅਣਜਾਣ ਬੱਚੇ ਜਾਣ ਕੇ ਆਪਣੇ ਦਇਆ ਕਰਨੀ, ਸਾਡੀਆਂ ਭੁੱਲਾਂ ਨਾ ਚਿਤਾਰਨੀਆਂ, ਆਸ਼ੀਰਵਾਦ ਦੇ ਕੇ ਕੌਮ ਅਤੇ ਪੰਥ ਦੀ ਸੇਵਾ ਕਰਨ ਦਾ ਮਾਣ ਬਖਸ਼ਣਾ। ਜਿਨ੍ਹਾਂ ਭੈਣਾਂ ਨੇ, ਜਿਨ੍ਹਾਂ ਭਰਾਵਾਂ ਨੇ ਬੜੀ ਸਿਦਕ ਦਿਲੀ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਭਾਏਮਾਨ ਹੋ ਕੇ ਆਪਣੇ ਪੁਰਖਿਆਂ ਦਾ ਇਤਿਹਾਸ ਸੁਣਿਆ ਹੈ, ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ। ਤੁਹਾਡੀ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ, ਸਤਿਗੁਰੂ ਤੇਰੀਆਂ ਬਖਸ਼ੀਆਂ, ਤੇਰੀਆਂ ਸਾਜੀਆਂ ਨਵਾਜੀਆਂ ਸੰਗਤਾਂ ਤੇਰੀ ਗੋਦੀ ਵਿੱਚ ਬੈਠ ਕੇ ਤੇਰੇ ਪੁਰਖਿਆਂ ਦਾ ਇਤਿਹਾਸ ਸੁਣਦੀਆਂ ਨੇ। ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਦਾ ਬਲ ਪ੍ਰਦਾਨ ਕਰਿਓ, ਖਾਲਸਾ ਰਾਜ ਭਾਗ ਸਦਾ ਵਾਸਤੇ ਮਾਨਦਾ ਰਹੇ, ਗੁਰੂ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਦਾ ਰਹੇ। ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ। ਕੱਲ੍ਹ ਦੁਪਹਿਰ ਦਾ ਇੱਕ ਦੀਵਾਨ ਸਾਡਾ ਇਸ ਗੁਰੂ ਘਰ ਵਿਖੇ ਬਕਾਇਆ ਰਹਿ ਗਿਆ, ਕੱਲ੍ਹ ਦੁਪਹਿਰੇ ਤਕਰੀਬਨ 11 ਕੁ ਵਜੇ ਉਸ ਦੀਵਾਨ ਦੀ ਹਾਜ਼ਰੀ ਭਰ ਕੇ ਫਿਰ ਅਸੀਂ ਤੁਹਾਡੇ ਕੋਲੋਂ ਖੁਸ਼ੀ ਲੈ ਲੈਣੀ ਹੈ। ਫਿਰ ਜਦੋਂ ਕਦੇ ਨਦੀ ਨਾਮ ਸੰਜੋਗੀ ਮੇਲੇ ਕਈ ਭਰਾ ਪੁੱਛਦੇ ਫਿਰ ਕਦੋਂ ਆਓਗੇ, ਬੰਦੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਇੱਕ ਸਵਾਸ ਆਇਆ ਹੈ, ਅਗਲਾ ਆਉਣਾ ਕਿ ਨਹੀਂ ਆਉਣਾ, ਵਿਦਵਾਨ ਕਹਿੰਦੇ ਗਿਣ ਗਿਣ ਗਿੱਟੀਆਂ ਅਤੇ ਫੋਲ ਫੋਲ ਮਿੱਟੀਆਂ ਨੂੰ, ਲੱਭਦਾ ਹੈ ਹੱਲ ਬੰਦਾ ਇਸੇ ਹੀ ਸਵਾਲ ਦਾ। ਗੁੱਡ ਨਾਈਟ ਨਿਊ ਲਾਈਟ, ਗੁੱਡ ਫਰਾਈਡੇ ਹੋਵੇ ਮੋਸਟ ਬਿਊਟੀਫੁੱਲ ਦੀ, ਅਤੇ ਰੈਸਟ ਫਿਰੇ ਭਾਲ ਦਾ। ਡੈਥ ਦੀ ਸਟਿੱਕ ਹਿੱਟ ਲੱਗੀ ਜਦੋਂ ਕੰਨਾ ਮੁੱਢ, ਡੈਥ ਦੀ ਸਟਿੱਕ ਹਿੱਟ ਲੱਗੀ ਜਦੋਂ ਕੰਨਾ ਮੁੱਢ, ਹੋ ਜਾਏਗਾ ਕੁਰੇਕ ਗਾਂਢਾ ਤਨੇ ਮਹਾਂਜਾਲ ਦਾ। ਉਹ ਕੱਲ੍ਹ ਦੀ ਕੀ ਗੱਲ ਖਬਰੇ, ਅੱਜ ਦਾ ਨਾ ਦਿਨ ਲੰਘੇ ਅਤੇ ਬੰਨੇ ਫਿਰ ਉਹ ਪ੍ਰੋਗਰਾਮ ਆਉਂਦੇ ਅੱਗੇ ਸਾਲ ਦਾ। ਕਈ ਵਾਰ ਬੰਦਾ ਕਹਿੰਦਾ ਮੈਂ ਆਉਂਦੇ ਸਾਲ ਨੂੰ ਫਿਰ ਆਵਾਂਗਾ, ਮਹਾਰਾਜ ਕਹਿੰਦੇ ਨਹੀਂ, ਝੂਠੀ ਗੱਲ ਹੈ, ਸਵਾਸ ਦਾ ਕੋਈ ਪਤਾ ਨਹੀਂ। ਜੇ ਜਿਉਂਦੇ ਰਹੇ ਤੁਹਾਡੇ ਦਰਸ਼ਨ ਕਰਾਂਗੇ, ਜੇ ਵਾਹਿਗੁਰੂ ਦਾ ਹੁਕਮ ਕੁਝ ਹੋਰ ਹੋਇਆ ਤਾਂ ਫਿਰ ਸਿਰ ਮੱਥੇ ਪ੍ਰਵਾਨ। ਤੁਹਾਡਾ ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਵਿੱਚ ਉਹਨਾਂ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਕੀਰਤਨ ਢਾਡੀ ਜਥਾ ਕਰੇਗਾ, ਪਿਆਰ ਨਾਲ ਸਰਵਣ ਕਰੋ, ਫਿਰ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰ ਨਾਲ ਸੰਪੂਰਨਤਾ ਦੀ ਅਰਦਾਸ ਕਰਨਗੇ। ਆਓ ਆਨੰਦ ਸਾਹਿਬ ਦੀ ਬਾਣੀ ਦਾ ਕੀਰਤਨ ਸਰਵਣ ਕਰੀਏ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੈਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ

ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ? ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ

ਸਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ।

ਅੰਦਰ ਸ਼ਬਦ ਚੌਂਕੀ ਸੋਧਰ ਰਹਿਰਾ ਸਾਹਿਬ ਜੀ ਦੇ ਭੋਗ ਜੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਈ ਸ਼ਬਦ ਚੌਂਕੀ ਆਰਤੀ ਜੀ ਕੀ ਅਰਦਾਸ ਉਪਰੰਤ ਢਾਡੀ ਵਾਰਾਂ ਗੁਰ ਇਤਿਹਾਸ ਗਾਇਣ ਹੋਏ ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਢਾਡੀ ਵਾਰਾਂ ਗੁਰ ਇਤਿਹਾਸ ਦੀ ਵਿਚਾਰ ਦੀ ਦਾਤ ਬਖਸ਼ਿਸ਼ ਕਰਨੀ ਦਰ ਆਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰ

ਦਰ ਘਰ ਦੇ ਸੇਵਕ ਸਰਦਾਰ ਅੰਮ੍ਰਿਤਪਾਲ ਸਿੰਘ, ਬੀਬੀ ਹਰਪ੍ਰੀਤ ਕੌਰ ਜੀ, ਸਤਿਗੁਰੂ ਜੀ ਉਹ ਆਪ ਜੀ ਦੇ ਅਸਥਾਨਾਂ 'ਤੇ ਕੋਟਾਨ ਕੋਟ ਸ਼ੁਕਰਾਨਾ ਕਰਦੇ ਹਨ। ਆਪ ਜੀ ਨੇ ਕਿਰਪਾ ਕੀਤੀ, ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ ਤੌਤਨ ਏਕ ਨਾ ਲਾਗਤ ਪਾਵੈ ਦੇ ਮਹਾਂਵਾਕਾਂ ਅਨੁਸਾਰ ਰੋਗਾਂ ਤੋਂ ਨਿਵਿਰਤੀ ਕੀਤੀ, ਨਵਾਂ ਜੀਵਨ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਆਪ ਜੀ ਨੇ ਅਗਾਂਹ ਵਾਸਤੇ ਵੀ ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤੀਆਂ ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪਣੇ ਜੀਵਨ ਦੀ ਵਿਦਵਤਾ ਦੇ ਵਿੱਚ ਸੇਵਾਵਾਂ ਦੀ ਦਾਤ ਬਖਸ਼ਿਸ਼ ਕਰਨੀ, ਤਿਨ੍ਹਾਂ ਦੇ ਸਪੁੱਤਰ ਗੁਰਕਰਨ ਸਿੰਘ ਅਤੇ ਉਹਨਾਂ ਦੇ ਹੋਣ ਵਾਲੀ ਪਤਨੀ ਨਿਸ਼ੀ ਤਿਨ੍ਹਾਂ ਦੇ ਜੀਵਨ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਜੀ ਉਹ ਆਪ ਜੀ ਨੇ ਕਿਰਪਾਲਤਾ ਕਰਨੀ, ਦੋਨਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਨਵੇਂ ਜੀਵਨ ਦੀ ਸ਼ੁਰੂਆਤ ਦੀ ਪ੍ਰੇਰਨਾ ਬਖਸ਼ਿਸ਼ ਕਰਨੀ। ਤਿਨ੍ਹਾਂ ਦੇ ਸਪੁੱਤਰ ਅੰਗਦ ਸਿੰਘ ਜੋ ਦਿਮਾਗ ਦੇ ਡਾਕਟਰ ਹਨ, ਸਤਿਗੁਰੂ ਕਿਰਪਾ ਕਰਨੀ, ਮਿਹਰਾਮਤ ਕਰਨੀ। ਆਪ ਜੀ ਨੇ ਜੀਵਨ ਦੇ ਵਿੱਚ ਮਨੁੱਖਤਾ ਦੀ ਸੇਵਾ ਵਾਸਤੇ ਆਪਣੇ ਦਰੋਂ ਘਰੋਂ ਉੱਦਮ ਉਪਰਾਲੇ ਬਖਸ਼ੇ ਨੇ। ਆਪਣੇ ਦਰੋਂ ਘਰੋਂ ਗੁਰਸਿੱਖੀ, ਸਿਦਕ, ਭਰੋਸਾ, ਨਾਮ ਦੀਆਂ ਦਾਤਾਂ, ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਿਸ਼ ਕਰਨੀ। ਪਰਿਵਾਰ ਵੱਲੋਂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਸਮੂਹ ਸੰਗਤ ਵਾਸਤੇ ਸ਼ਾਮ ਦੇ ਲੰਗਰਾਂ ਦੀ ਸੇਵਾ ਹੋਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਕਿਰਪਾਲਤਾ ਕੀਤੀ, ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਬੀਬੀ ਹਰਪ੍ਰੀਤ ਕੌਰ ਜੀ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੋ, ਕਰੋ ਕਿਰਪਾ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

दूर कतहु न जाई, रव रहिया सर्वत्र मैं।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਸੰਗ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਤਿਨ੍ਹਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕੀਤਾ ਹੈ। ਸੋ ਅਸੀਂ ਲੱਕੀ ਹਾਂ ਸਾਰੀਆਂ ਸੰਗਤਾਂ, ਕਿਉਂਕਿ ਇੰਨੇ ਵਿਦਵਾਨ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਨੂਰ, ਜਦੋਂ ਇਹਨਾਂ ਨੂੰ ਪੰਜਾਬ ਦੇ ਵਿੱਚ ਆਪਾਂ ਕੋਈ ਪ੍ਰੋਗਰਾਮ ਬੁੱਕ ਕਰਨਾ ਹੋਵੇ ਤਾਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਹੀ ਆਪਾਂ ਨੂੰ ਬੁਕਿੰਗ ਕਰਵਾਉਣੀ ਪੈਂਦੀ, ਕਿਉਂਕਿ ਕੋਈ ਪੰਜਾਬ ਦਾ ਐਸਾ ਪਿੰਡ ਨਹੀਂ ਜਿੱਥੇ ਭਾਈ ਸਾਹਿਬ ਜੀ ਹੋਣਾ

0: ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਮੈਂ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰੂ ਤਿਆਗ ਸਰਵਣ ਕਰਾਇਆ ਹੈ। ਸਮੁੱਚੇ ਜਥੇ ਦਾ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਕੱਲ੍ਹ ਦੁਪਹਿਰ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਗੁਰੂ ਘਰ ਦਾ ਹਰਜੂਰੀ ਜਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਜੋ ਕਿ ਪਿਛਲੇ ਤਕਰੀਬਨ 3 ਮਹੀਨੇ ਤੋਂ ਇਸ ਪਾਵਨ ਸਥਾਨ 'ਤੇ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦੀ ਵੀ ਦੁਪਹਿਰ ਦੇ ਦੀਵਾਨ ਦੇ ਵਿੱਚ ਵਿਦਾਇਗੀ ਹੈ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਸੇਵਾਵਾਂ ਲੈਂਦੇ ਰਹਿਣ। ਸੋ ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਬੀਬੀ ਹਰਪ੍ਰੀਤ ਕੌਰ, ਸਮੂਹ ਸੇਵਕ ਪਰਿਵਾਰ ਵੱਲੋਂ ਸਰਦਾਰ ਗੁਰਕਰਨ ਸਿੰਘ ਜੀ, ਅੰਗਦ ਸਿੰਘ ਜੀ, ਸਮੁੱਚੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੁੱਚੇ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੋਹਲਾ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਤ ਨੂੰ ਜਾਣਗੇ, ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ। ਸੋਹਿਲਾ ਰਾਗੌਲੀ ਦੇਵਕੀ ਮਹਿਲਾ ਪਹਿਲਾ। ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭੋਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤ੍ਰਿਦਾਨਾ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ। ਸੰਬੰਧ ਸਾਹਾ ਲਿਖਿਆ ਮਿਲ ਕਿਰਪਾ ਬਹੁ ਤੇਲ ਦਿਓ ਸਜਣ ਰਾਸੀ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ। ਰਾਗਾ ਸਾ ਮਹਿਲਾ ਪਹਿਲਾ ਸ਼ੇਖ ਹਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸਨੇਕ ਬਾਬਾ ਜੈ ਕਰ ਕਰਦੇ ਕੀਰਤ ਹੋਏ ਸੁਖ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸੀਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਾਉ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪਮਲ ਆਨ ਲੋ ਪਵਨ ਚਮਰੋ ਕਰੇ ਸਗਲ ਮਨ ਰਾਏ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਉ ਖੰਡਨਾ ਤੇਰੀ ਆਰਤੀ ਅਨਹਦ ਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋ ਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ।

ਨਾਮ ਕਰੋ ਨਗਰ ਪਹੁ ਭਰਿਆ ਮਿਲਸਾ ਦੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁਨ ਵੱਡਾ ਹੇ ਕਰ ਨਡਾਉਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੇ ਜੂ ਜੂ ਚਲੈ ਚੁਭੈ ਦੁਖ ਪਾਵੈ ਜਮਕਾਲ ਸਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ

ਆਸ ਇਹ ਸੁਖ ਮੰਗੈ ਮੁਗ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਗੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਗਾਏ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਈ ਜੀ ਸਹਾਇ ਧੰਨ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ

ਹੇ ਗੁਰੂ ਹੇ ਨਿਮਾਣਿਓ ਦੇ ਮਾਣ ਗੁਰੂ ਨੇ ਤਾਣਿਓ ਦੇ ਤਾਣ ਨਿਓਟੀਆਂ ਦੀ ਓਟ ਸਚੇ ਪਿਤਾ ਇਸ ਵੇਲੇ ਅਰਦਾਸ ਆਪ ਜੀ ਦੇ ਚਰਣਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀਓ ਆਪ ਜੀ ਦੇ ਹੁਕਮ ਵਿੱਚ ਚਾਰ ਪੈਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਸ਼ੁਕਰੇ ਦਾਤਾ ਜੀਓ ਚਾਰ ਪੈਰਾਂ ਨਾਲ ਹੀ ਆਪਣੇ ਭਾਣੇ ਅੰਦਰ ਸੁੱਖ ਨਾਲ ਗੁਜ਼ਾਰਨਾ ਜੀ ਇਸ ਵੇਲੇ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਆਪ ਜੀ ਦੇ ਸੋਹਣੇ ਸੁਖਾਸਨ ਹੋਏ ਹਨ ਸੋਹਲੇ ਸਾਹਿਬ ਜੀ ਦੇ ਜਾਪ ਹੋਏ ਹਨ ਪੜ੍ਹੀ ਸੁਣੀ ਗੁਰਬਾਣੀ ਦਰਤੇ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਬਖਸ਼ ਕੇ ਸੁਮਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਕਰੋ ਕਿਰਪਾ ਆਪਣੇ ਨਿੱਜੀ ਅਸਥਾਨਾਂ 'ਤੇ ਬਿਰਾਜਮਾਨ ਹੋ ਕਰ ਸਰਵਸਾ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਦਰਸ਼ਨ ਦੇ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਕਰੋ ਕਿਰਪਾ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜਿੱਥੇ

0: ਸਹਿਕਲ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ, ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ। ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ੍ਰੀ ਗੁਰੂ
1: ਗ੍ਰੰਥ ਸਾਹਿਬ,
0: ਪੰਜ ਵਾਰ ਕਹਿੰਦੇ ਰਹਿਣਾ।
1: ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਵੱਲਭ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ, ਸੁਰਤ ਦਾ, ਮਨ ਦਾ।
2: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

Yakup. O tanrısı duyar, tanrısı duyar. Tanrısı çıkar oynamış.

Go.

bahara

0: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਮੰਤ ਸੋਦਰਾ
1: ਗੁਰਦੇਵ ਦਾਦਾ ਹਰ ਨਾਮ ਉਪਦੇਸੇ ਗੁਰਦੇਵ ਮਨ ਨਿਰੋਦਰਾ
0: ਗੁਰਦੇਵ ਸਾਨ ਸਤ ਬੁੱਧ ਮੂਰਤ ਗੁਰਦੇਵ
2: ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰੂ ਗਿਆਨ ਮੰਜਨ ਅਪਰਪਰਾ
0: ਗੁਰਦੇਵ ਕਰਤਾ ਸਭ ਪਾਪ ਕਰਤਾ ਗੁਰਦੇਵ ਪਤਿਤ ਪਵਿੱਤਰਾ
1: ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਾ ਕੁਦਰਾ

0: ਸਦੀ ਜੈ ਮਾਤ ਪਿਤਾ ਸੁਤਮੀਤ ਨਾ ਪਾਈ ਮਾਂ ਭੈਣ ਦੂਤ ਜਮਦ ਲੈ
1: ਨਾਮ ਸੰਗ ਤੇਰਾ ਚੱਲੇ
0: ਜੈ ਮੁਸਕਲ ਹੋਇ ਭਾਰੀ
1: ਅਰਗੋ ਨਾਮ ਕਿਰਮਾਏ ਉਧਾਰੀ
0: ਅਨੇਕ ਬਣੇ ਚਰਨ ਕਰਤ ਨਹੀਂ ਤਰੈ
1: ਅਰਗੋ ਨਾਮ ਕੋਟ ਪਾਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਪਾਵੋ ਸੁਖ ਮੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਅਰਗਾ ਨਾਮ ਜਪਤ ਹੋਇ ਸੁਖੀਆ
0: ਆਕਰੋਰੀ ਬੰਧਨ ਪਰੈ
1: ਅਰਗਾ ਨਾਮ ਜਪਨ ਨਿਸਤਰੈ
0: ਅਨੇਕ ਮਾਰੰਗ ਤਿਕ ਨ ਬੁਝਾਵੈ
1: ਅਰਗਾ ਨਾਮ ਜਪਤ ਆਗਾਵੈ
0: ਜੇ ਮਾਰਗ ਜੇ ਮਾਰਗ ਜਾਤ ਅਕੇਲਾ ਐਸਾ ਨਾਮ ਮਨ ਸਦਾ ਧਿਆਈ ਹੈ
1: ਗੁਰਮੁਖ ਪਰਮਗਤ ਪਾਈ ਹੈ
0: ਛੁਟਤ ਨਹੀਂ ਕੋਟ ਲਗਵਾਈ
1: ਨਾਮ ਜਪਤ ਹੈ ਪਾਰ ਪਰਾਈ

0: ਪ੍ਰਤਾਪ ਜਨਾ ਵਰਨਾ ਜਾਣੀ
1: ਭੂਤ ਭੋਜਨ ਹਰ ਹਰ ਰਸ ਰਾਤੇ
0: ਸਮਾਧ ਨਾਮ ਰਸ ਮਾਤੇ
1: ਹਰ ਪੈਰ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਜਪੈ
1: ਹਰ ਕੀ ਭਗਤ ਮੋਤ ਵੋ ਕਰੇ
0: ਨਾਨਕ ਜਨ ਸੰਕੇਤੇ ਤਰੈ
1: ਪਰ ਜਾਤੇ ਹਰ ਕੋ ਨਾਮ
0: ਨਾਮ ਦੇਣ ਹਰ ਹਰ ਗੁਣ ਗਾਵ
1: ਸਤੇ ਉਤਮ ਹਰ ਕੀ ਕਥਾ
0: ਨਾਮ ਸੁਣਤ ਦਰਦ ਦੁਖ ਲਤਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ
0: ਸੰਤ ਪ੍ਰਤਾਪ ਦੂਤ ਸਭ ਨਸੈ

ਕਿਰਿਆ ਮੈਂ ਉਦਮ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਸਗਲ

ਪਰਜੋਵਨ ਭੋਜਨ ਸੁਖ ਸੂਦ ਮੁਖੋ ਪਿਆਉ ਬੈਠ ਗੋ ਦੈਣ ਵਗਸ ਲਿਓ ਤੋ ਨਾਨਕ ਜੀ ਜੈ ਸੁਤ ਪ੍ਰਾਤਮਿਕ ਮੰਤਾ ਸੰਗ ਹਸੈ ਸੁਖਦਾਈ ਪਵਨ ਪਾਵ ਕੁਮਲਾ ਸਗਲ ਸਮਗਰੀ ਸੰਗ ਸਾਥ ਬਸਾ ਜਿਸੇ ਤਿਆਗ ਵਰਸੰਗ ਰਚਨਾ ਨਾਨਕ ਕਰਨ ਲਿਓ ਪ੍ਰਭਾਪੇ ਤਿਸੋ ਪ੍ਰੀਤ ਨ ਕਰੈ ਗਵਾਰ ਤਾਸੋ ਮੂੜ ਮਨ ਲੀਲਾਵੈ ਤਾ

0: ਮਿਥਿਆ ਤਨ ਤਨ ਕੁਟੁੰਬ ਸਭਾਇਆ
1: ਮਿਥਿਆ ਮੈਂ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸਭ ਬਸਤਰਾ
1: ਮਿਥਿਆ ਰੰਗ ਸੰਗ ਮਾਇਆ ਬੇਗਸਤਾ
0: ਮਿਥਿਆ ਥ੍ਰੋ ਮੋਹ ਅਭਿਮਾਨ
1: ਮਿਥਿਆ ਬਸੁ ਪਰ ਕਤੁਕ ਮਾਨ
0: ਅਸਥਿਰ ਭਗਤ

0: ਭਜਨ ਬਿਨ ਬਿਰਤੇ ਸਭ ਖਾਮ
1: ਤਨ
0: ਤਨ ਤੇ ਜਨ ਜੇ ਖਟ ਬਸਿਓ ਹਰਨਾਮ
1: ਨਾਨਕ ਦਾ ਗਰਬਲ ਜਾਓ
0: ਰਹਿਤ ਅਵਰ ਕਛੂ ਅਵਰ

ਰਾਗ ਬੋਏ ਪ੍ਰਭ ਆਪਣੇ ਮਨਾਂ।

प्रभु दया दे मन तुम होए।

0: ਨਿਕਾ ਦਸ ਬੜਬਾ ਕੀ ਪਾਈ
1: ਬ੍ਰਹਮਗਿਆਨੀ
0: ਕੁਕੂ ਜੈ ਮਹੇਸ਼ਰ
1: ਬ੍ਰਹਮਗਿਆਨੀ
0: ਸਗਲ ਬ੍ਰਹਮਗਿਆਨੀ ਕੀ ਕੀਮਤ ਨਾ
2: ਹੈ
0: ਬ੍ਰਹਮਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮਗਿਆਨੀ ਕਾ ਕਤਿਆ ਨਾ ਜਾਏ ਦੇ ਅੱਖਰ ਬ੍ਰਹਮਗਿਆਨੀ ਕੀ ਕੀਮਤ ਨਾ

0: ਨਾਮ ਤਾਂ ਨਾਮ
1: ਧਿਆਵੇਂ
0: ਕਈ ਕੋਟ ਭਾਈ ਅਭਿਮਾਨੀ
1: ਕਈ
0: ਕੋਟ ਕਿਰਪਨ ਕਠੋਰ
1: ਕਈ
0: ਕੋਟ ਪਰ ਧਰਮ ਕਹਿਰੇ ਕਈ ਕੋਟ ਮਾਇਆ ਸਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਕਈ ਕੋਟ ਜਤੀ ਜੋਗੀ ਕਈ ਕੋਟ ਪੰਖੀ ਸਰਬ
1: ਪਾਏ
0: ਕਈ ਕੋਟ ਪਵਨ ਪਾਣੀ ਪੈ ਸੰਤਰ ਕਈ ਕੋਟ ਸਸਿਆ ਸੂਰ ਨਖੇਤਰ ਸਬਲ ਸਮਗਰੀ ਆਪਣੇ ਸੁਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ

संत के दुखन गाँव जो लवे संत के

0: ਸਰਬ ਸੁਖ ਨਾਨਕ ਦੇ ਪਾਇਆ,
1: ਤੋ ਕੋ ਜੀ ਵਾਲ ਨਾਰ
0: ਦੇਵ ਦਾਰ,
1: ਸਰਬ ਨਿਦਾਨ ਜਾਗ ਕੀ ਦ੍ਰਿਸ਼ਟੀ ਮਾਏ, ਸਭ ਕੀ ਤਿਸ ਕਉ ਕਰਨੈ ਜੋਗ, ਜਪ ਜਨ ਸਦਾ ਸਦਾ ਤਿਨ ਰਹਿਣੀ।

0: ਆਪੇ ਜਾਣੇ ਆਪਣੀ ਮਿਤਗਤ ਅਵਨ ਅਭੂਤ ਕਰਤ ਵਿਚਾਰ ਨਾਨਕ ਜੋ ਤੁਸ ਪਾਵੇ ਸੋ ਕਰਤੀਆ
1: ਜਿੰਗੂ ਜਾਤਿ ਸਾਰ ਸਵਾਦ
0: ਗੁਰ ਕੇ ਵਚਨ ਪਦਾਰਥ ਲਏ
1: ਜਾਗੇ ਸੰਤਰੇ ਸੰਸਾਰ ਜਨਕ ਸਿੰਘ ਸਦਿਵ ਲਾਗੀ ਕੀਰਤਨ ਜਨ ਗਾਵੇ ਗੁਰ ਪ੍ਰਸਾਦ।

ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਣੇ।

ਨਾਸੇ ਅਨੰਦ ਪਿਆ ਦੁਖ ਨਾਟੇ ਪਾਈ ਸਾਧੂ ਕੇ ਗੁਣ ਉਪਦੇਸੇ ਸੋਏ

0: ਸੰਤ ਜਨਾ ਮਿਲ ਕਰੋ ਵਿਚਾਰ
1: ਏ ਸਿਮਰ ਨਾਮ ਆਰਾਰੋ
0: ਪਾਪ ਸਭ ਮੀਤ ਬਿਸਾਰੋ
2: ਜਨ ਕਵਰ ਮੈਂ ਉਤਾਰੋ
0: ਕਰਨ ਕਾਰਨ ਸੋ ਪ੍ਰਭਵ ਸਮਰਤ
1: ਦ੍ਰਿੜ ਕਰ ਗਾਉ ਨਾ ਮਰਵਤ
0: ਇਹੋ ਤਨ ਸੰਚੋ ਹੋਵੋ ਭਗਵਾਨ
1: ਸੰਤ ਜਨਾ ਕਾ ਨਿਰਮਲ ਮੰਤ
0: ਇਕ ਆਸ ਰਾਖੋ ਮਨ ਮਾਹਿ
1: ਸਰਵ ਰੋਗ ਨਾਨਕ ਮਿਟ ਜਾਏ
0: ਜਿਸ ਤਨ ਕੋ ਛਾਰ ਕੁੱਟ ਓਟ ਥਾਵੇ
1: ਸੋ ਤਨ ਹਾ ਸੇਵਾ ਦੇ ਪਾਵੇ
0: ਜਿਸ ਸੁਖ ਕੋ ਨਿਤ ਬਾਚੇ ਮੀਤ
1: ਜੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾਧੋ ਬਾਬਾ ਜਨ ਕੀ ਸਰਨੀ
0: ਅਨੇਕ ਉਪਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰ ਆਪਦ ਲਾਏ
0: ਸਰਬ ਨਿਦਾਨ ਮੈਂ ਹਰ ਨਾਮ ਨਿਦਾਨ
1: ਜਪ ਨਾਨਕ ਦਰਗੇ ਪਰਵਾਨ
0: ਮਨ ਪਰ ਬੋਧੋ ਹਰ ਕੇ ਨਾਏ
1: ਨੈ ਦਿਸਾਵਾ ਤਾ ਵੈਟਾਏ
0: ਕੋ ਬਿਗੜ ਨਾ ਲਾਗੇ ਕੋਈ
1: ਜਾਗੇ ਵਿਦੇ ਵਸੇ ਹਰ ਸੋਏ
0: ਥਾਕੀ ਠਾਡਾ ਹਰ ਨਾਉ
2: ਸਿਮਰ ਸਿਮਰ ਸਦਾ ਸੁਖ ਪਾਓ
0: ਹੋ ਬਿਨ ਸੇ ਪੂਰਨ ਹੋਈ ਆਸ
2: ਭਗਤ ਪਾਏ ਆਤਮ ਪ੍ਰਗਾਸ
0: ਤੇ ਕਰ ਜਾਏ ਬਸੇ ਅਬਿਨਾਸ
1: ਓ ਨਾਨਕ ਕਾਟੀ ਜਮ ਵਾਸੀ
0: ਕਤ ਵਿਚਾਰ ਕਹੇ ਜਨ ਸਾਚਾ
1: ਜਨ ਮਰੇ ਸੋ ਕਾਚੋ ਕਾਚਾ
0: ਭਗਵਨ ਮਿਠੇ ਪ੍ਰਭ ਸੇ
1: ਆਪ ਕਿਆ ਸਨ ਗੁਰਦੇਵ
0: ਰਤਨ ਜਨਮ ਕਾ ਹੋਏ ਉਦਾਰ
1: ਹਰ ਸਿਮਰ ਪ੍ਰਾਣ ਅਧਾਰ
0: ਇਕ ਉਪਾਵ ਨਾ ਛੁਟਨ ਹਾਰੇ
1: ਸਿਮਰ ਸਾਧ ਵੇਦ ਵਿਚਾਰੇ
0: ਭਗਤ ਕਰੋ ਮਨ ਲੈ
2: ਮਨ ਵੰਚਿਤ ਨਾਨਕ ਕੁਲ ਪਾਏ
0: ਸੰਗ ਨਾ ਚਾਲਸ ਤੇਰੇ ਤਨਾ
1: ਜਲ ਪ੍ਰਭ ਮੂਰਖ ਮਨਾ
0: ਸੁਤ ਬੀਤ ਕੁਟੰਬ ਅਰ ਬਨੀਤਾ
1: ਇੰਦੇ ਗੌਤਮ ਗੁਣ ਸਨਾਤਾ
0: ਅਜ ਰੰਗ ਮਾਇਆ ਵਿਸਤਾਰ
1: ਇੰਦੇ ਗੌਤਮ ਛੁਟਕਾਰ
0: ਅਸ ਹਸਤੀ ਰਤ ਅਸਵਾਰੀ
1: ਝੂਟਾ ਡਾਮ ਝੂਟ ਪਾਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨ
1: ਨਾਮ ਸਾਰ ਨਾਨਕ ਸੁਸਾਨਾ
0: ਗੁਰ ਕੀ ਮਤ ਤੂ ਲੈ ਬਿਆਨੇ
1: ਭਗਤ ਬਿਨਾ ਬਾਡੂ ਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਇ
1: ਜਨਮ ਜਨ ਕੇ ਕਿਰਿ ਵਿਚਾਏ
0: ਆਪ ਜਪੋ ਅਵਰਾ ਨਾਮ ਜਪਾਓ
1: ਸੁਨ ਕੈ ਰਹਿਤ ਗਲ ਪਾਵੋ
0: ਸਰ ਸਾਰ ਪੂਤ ਸਤ ਹਰ ਕੋ ਨਾਓ
1: ਸਹਿ ਸਵਾਇ ਨਾਨਕ ਗੁਣ ਗਾਓ
0: ਗਾਵਤ ਤੇਰੀ ਉਤਰਸ ਮੈਂ
1: ਬਿਨ ਸਿਆਇ ਹੋ ਮੈਂ ਵਿਵੈਲ
0: ਹੋਏ ਚਿੰਤ ਬਸੇ ਸੁਖ ਨਾ
1: ਸਾਸ ਰਾਸਰ ਨਾਮ ਸਮਾਲ
0: ਛਾਟ ਸਿਆਨਪ ਸਗਲੀਤ ਪਨਾ
1: ਸਾ ਸੰਗ ਪਾਵੇ ਸਚਕਨਾ ਹਰ
0: ਪੂੰਜੀ ਸੰਚ ਕਰੋ ਬਿਯੋਹਾਰ
1: ਇਹਾਂ ਸੁਖ ਦਰ ਕੈ ਜੈਕਾਰ
0: ਸਰਬ ਨਿਰੰਤਰ ਏਕੋ ਰੇ
1: ਓ ਨਾਨਕ ਜਾਗੇ ਮਸਤਕ ਲੇਖ
0: ਏਕੋ ਜਪ ਏਕੋ ਸਲਾ
1: ਏਕ ਸਿਮਰ ਏਕੋ ਮਨਾਏ
0: ਏਕ ਸਕੇ ਗੁਣ ਗਾਓ ਅਨੰਤ
1: ਮਾਤਾ ਜਾਗੇ ਭਗਵੰਤ
0: ਏਕੋ ਏਕ ਏਕ ਹਰ ਆਪ
2: ਪੂਰਨ ਪੂਰੇ ਓ ਪ੍ਰਭ ਆਪ
0: ਅਨੇਕ ਵਿਸਤਾਰ ਏਕ

0: ਚਾਰੇ
1: ਕੁੰਡਾ ਸੁਜੀ ਸਮਨ ਮੈਂ ਸਬਦ ਪ੍ਰਵਾਨ
0: ਅਵਤਰਿਆ
1: ਅਵਤਾਰ ਲੈ ਸੋ ਪੁਰਖ ਸੁਜਾਨ
0: ਪਰਬਤ
1: ਜਾਣੇ ਬਿਰਥਾ ਜੀ ਕੀ ਜਾਣੀ ਹੋ ਜਾਣ
0: ਸੁਜਾਨ
1: ਦਾਨ ਜੇ ਸਤਿਗੁਰ ਭਾਵ ਸੀ ਸੋ ਸਤਿ ਦਾਨ
0: ਕੰਦਾ ਸਤਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਨਿਰੰਜਨ ਧਿਆਵੋ

ਵਾਹਿਗੁਰੂ ਜੀ। ਅਨਪਉ ਨਮਾਨ ਅਕਲ ਲਿਵ ਲਾਗੀ, ਪਾਰਸ ਭੇਟਿਆ ਸਹਿਜ ਕਰੇ। ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਪਾਏ ਭੰਡਾਰ ਭਰੇ। ਮੇਟਿਆ ਜਨਮਾਂਤ ਮਰਨ ਪਉ ਭਾਗਾ, ਚਿਤ ਲਾਗਾ ਸੰਤੋਖ ਸਰੇ। ਕਬ

बोध मन तत् विचार्यो सदा चाहे हर पाए प्रेम रस आपे जाने सतगुर कै

ਸੰਸਾਰ ਸਹਿਜ ਸਮਾਇਓ, ਆਜੋਨੀ ਸੰਭਵਿਓ, ਜਗਤ ਗੁਰ ਬਚਨ ਤਰਾਇਓ, ਅਵਿਗਤ ਗੋਚਰ ਅਪਰ ਪਰ, ਮਨ ਗੁਰ ਸ਼ਬਦ ਵਸਾਇਓ, ਗੁਰ ਰਾਮਦਾਸ ਕਲ ਉਚਰੈ, ਤੈ ਜਗਤ ਉਧਾਰਨ ਪਾਇਓ, ਅਵਿਗਤ ਗੋਚਰ।

ਵਾਹਿਗੁਰੂ ਜੀ, ਜਨਕ ਸੋਏ ਜਿਨ ਜਾਣਿਆ, ਹੁਣ ਮਨ ਰੱਬ ਧਰਿਆ, ਸਤ ਸੰਤੋਖ ਸਮਾਚਰੇ, ਆਪਰਾ ਸਰ ਭਰਿਆ, ਅਕਥ ਕਥਾਇਆ।

ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ।

ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ।

ਮਨਮੁਖ ਖਾਦੀ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ।

ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਫੁਰਮਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਪਾਵਨ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਸਲੋਕਾਂ ਸਹਿਤ ਅਤੇ ਪੌੜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਹਿਤ ਸੋਰਠ ਰਾਗ ਵਿੱਚ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 643 ਪਰ ਸੁਸ਼ੋਭਿਤ ਹੈ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ
1: ਛੁਪ ਨਾ ਹੋਵੇ ਜੇ ਲਾਰਾ ਲਿਤਾਰ
0: ਭੁੱਖਿਆ ਭੁੱਖ ਨਾ ਉਤਰੀ ਜੇ

0: ਹੁਕਮ ਨਾ ਕਹਿਆ ਜਾਈ।
1: ਹੁਕਮੀ ਹੋਵਨ ਜੀ ਹੁਕਮ ਲੈ ਮੜਿਆਈ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ।
1: ਹੁਕਮੀ ਬਖਸ਼ੀ ਹੁਕਮੀ ਸਦਾ ਪਵਾਈਐ।
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ।
1: ਨਾਨਕ ਹੁਕਮੈ ਜੇ ਬੁਝੈ ਤਾ ਹੁਮੈ ਕਹਿ ਨਾ ਕੋਇ।
0: ਗਾਵੈ ਕੋ ਤਾਨ ਹੋਵੈ ਕਿਸੈ ਤਾਣ।
1: ਗਾਵੈ ਕੋ ਦਾ ਜਾਣੈ ਨੀਸਾਨ।
0: ਗਾਵੈ ਕੋ ਗੁਣ ਵਡਿਆਈਆ ਚਾਰ।
1: ਗਾਵੈ ਕੋ ਵਿਦਿਆ ਵਿਖਮੀ ਚਾਰ।
0: ਗਾਵੈ ਕੋ ਸਾਜ ਕਰੇ ਤਨ।

0: ਗੁਣੀ ਨਿਧਾਨ
1: ਗਾਵੀ ਅਸਨੀਮ ਰੱਖਿਐ ਪਾਓ ਦੁਖ ਭਾਰ ਸੁ ਕਰ ਲੈ ਜਾਏ
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ
1: ਗੁਰ ਗੋਰ ਪਰਮਾ ਗੁਰ ਪਾਰਵਤੀ ਮਾਈ
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨ ਜਾਈ
1: ਗਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈ ਸਿਰ ਨ ਜਾਈ
0: ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ
1: ਜੇਤੀ ਸਿਰ ਤੂੰ ਪਾਏ ਵੇਖਾ ਵਿਨ ਕਰਮਾ ਕੇ ਮਿਲੈ ਲਈ
0: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ
1: ਗਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈ ਸਿਰ ਨ ਜਾਈ
0: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
1: ਵਿਚਾਨੀਏ ਨਾਲ ਚਲੇ ਸਭ ਕੋਏ
0: ਚੰਗਾ ਨਾਉ ਰਖਾਏ ਕਹਿ ਜਸ ਕੀਰਤ

ਇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਪ੍ਰਿਯ ਹੱਥ ਪੈਰ ਤੰਤੇ ਪਾਣੀ ਧੋਤੇ ਉਤਰਸਕੇ,
0: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ।
1: ਪ੍ਰਿਯ ਮਨ ਪਾਪਾ ਕੇ ਸੰਗ ਉਹ ਧੋਪੇ ਨਾ ਹੋਵੇ ਕੇ ਰੰਗ,
0: ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ,
1: ਆਪੇ ਬੀ ਜਾਪੇ ਹੀ ਖਾਓ ਨਾਨਕ ਉਮੀਆ ਹੋ ਜਾਓ।
0: ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ,
1: ਸੁਨਿਆ ਮਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਨਾਓ।
0: ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ।
1: ਸਾਧ ਪਾਣੀ ਬਰਮਾਓ ਸਤ ਸੁਹਾਨ ਸਦਾ ਮਨਚਾਓ,
0: ਕਵਨ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ,
1: ਕਵਨ ਜਿਥੋ ਆਕਾਰ
0: ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ,
1: ਪਾਇਓ ਕਾਦੀਆ ਜੇ ਲਿਖਣ ਲੈ ਕੁਰਾਨ,
0: ਇਤਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ,
1: ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਈ,
0: ਕਿਵ ਕਾ ਰਾਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ,
1: ਨਾਨਕ ਆਖਣ ਸਭ ਕੋ ਆਕੇ ਤੂੰ ਇੱਕ ਸਿਆਣਾ,
0: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ,
1: ਨਾਨਕ ਜੇ ਕੋ ਆਪੋ ਜਾਣੇ ਅਗੇ ਗਏ ਨਾ ਸੋਏ,
0: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਸਹਿਸ ਅਠਾਰਹਿ ਕਹਿਣ ਕਤੇਬਾ ਸੁਲੂ ਇੱਕ ਧਾਤ, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ, ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁ ਨਾ ਵਿਸਰੈ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਕਾਰਨ ਕੇ ਤੇਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਕੇਤੇ ਮੰਗੇ ਜੋਤ ਅਪਾਰ ਕੇਤਿਆ ਗਣਤ ਨਹੀਂ ਵਿਚਾਰ, ਕੇਤਿਆ ਦੂਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆ ਮੋਹਿ ਖਾਏ, ਜਿਸਨੂੰ ਬਖਸੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲਾ ਵਹਿ ਅਮੁੱਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ, ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ, ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ, ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ, ਕੀਤੇ ਰਾਗ ਪ੍ਰੀ ਸਿਉ ਕਹੀਐਨ ਕੀਤੀ ਗਾਵਨ ਹਾਰੇ, ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ, ਗਾਵੇ ਇੰਦ ਇਦਾਸਨ ਬੈਠੇ ਦੇਵਤਿਆ ਦਰਨਾਲੇ, ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ, ਗਾਵੇ ਜੂਦ ਮਹਾਮਲ ਸੂਰਾ ਗਾਵੇ ਖਾਣੀ ਚਾਰੇ, ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ, ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਜਹ ਨਾਦ ਸੰਜੋਗ ਵਿਯੋਗ ਦੁਇਕਾਰ ਚਲਾਵੇ ਲਿਖ ਆਵੇ ਭਾਗ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ

0: ਜੁਗਤੀ ਉੱਤੇ ਸੰਸਾਰ।
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਇੱਥੇ ਸੋਹਨ ਪੰਚ ਪ੍ਰਵਾਨ, ਦਦਰੀ ਕਰਮ ਪਵੈ ਨਿਸਾਨ। ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੇ ਅਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਸਰਮਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਨੂਪ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ। ਇੱਥੇ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹੇ।

ಭಗವತಿ ಚಂದ ತೋ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰਸਾਦ ਸਵਈਏ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤੇ ਪ੍ਰਸਾਦ ਸਵਈਏ ਸਰਾਵਕ ਸੂਤ ਸਮੂਹ ਸਿਦਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ।

0: ਉਠਾਨ ਬੋਲ
1: ਕੋ ਫੁੱਲ ਰਾਜਾ ਹੋਇ ਬੈਠਾ ਕੋ ਸਿਮਟ ਭਸਨ ਕਿਰੇ ਗੈਠਾ ਅਬਰ ਛਾ ਮੇਰੀ ਤੁਮ ਕਰੋ ਸਿੱਖ ਬਾਣ ਸਿੱਖ ਸੰਗਰੋ ਜੇ ਅਸ ਦੁਸ਼ਟ ਅਫਸਰ ਨੀ ਪਰੇ ਤਿਨ ਕੇ ਦੁਸ਼ਟ ਕਿ ਤਵੈ ਮਰੇ ਜੋ ਕਲ ਕੋ ਇੱਕ ਬਾਰ ਤਿਆਈਏ ਤਾਕੇ ਕਾਲ ਨਿਕਟ ਨੀ ਆਇਆ।

0: ਕੈ ਮਨ ਵਸਿਆ ਵਾਜੈ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਤੇਰਾ
0: ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਗੁਰਬਾਣ ਕੀਤਾ ਗੁਰੋ ਵਟੋ ਜਿਸ ਦੀਆਂ ਇਹ

0: ਸਚਨ ਮਿਰਾਇਆ ਧਾਰੋ।
1: ਵਾਜੇ ਪੰਚ ਸਬਦ ਤਿਤ ਕਰ ਸਪਾਗੇ ਸਬਦ ਵਾਜੇ ਕਲਾ ਚਿਤ ਕਤਾਰਿਆ।
0: ਪੰਚ ਦੂਤ ਬਸ ਕੀਤੇ ਕਾਲ ਕੰਟਕ ਮਾਰਿਆ।
1: ਤੁਰ ਕਰ ਪਾਇ ਤੁਜ ਜਿਨ ਕੋ ਸੇ ਨਾਮ ਹਰ ਕੈ ਲਾਗੇ।
0: ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਤ।

0: ਹੋਰ ਕਿਆ ਕਰੇ ਵਿਚਾਰਿਆ,
1: ਇੱਕ ਭਰਮ ਭੁੱਲੇ ਫਿਰੇ ਤਹਿ ਤਿਸ ਇੱਕ ਨਾਮ ਲਾਲ ਸਵਾਰਿਆ,
0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ,
1: ਕਹਿ ਨਾਨਕ ਜਿਸ ਦੇ ਪਿਆਰੇ ਸੋਹੀ ਜਨ ਪਾਵੇ,
0: ਆਵ ਹੋ ਸੰਤ ਪਿਆਰੇ ਹੋ।

0: ਸਾਹਿਬ ਤੋਂ ਜਨਮੋਹ ਮਿੱਠਾ ਲਾਇਆ,
1: ਕਹਿ ਨਾਨਕ ਮਨ ਚੰਚਲ ਚਤਰਾਏ ਕੇ ਨੈਣਾ ਪਾਇਆ।
0: ਹੇ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ, ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
1: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ,
0: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
1: ਸਤਿਗੁਰ ਕਾ ਉਦੇਸ਼ ਤੂੰ ਹੋਵੇ ਤੇਰੇ ਨਾਲੇ,
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ,
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ,
0: ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ,
1: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ,
0: ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ,
1: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ,
0: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ,
0: ਜੀਵ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ,
1: ਲਾਭ ਲੋਗ ਅਹੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ,
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
1: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾ ਕੇਰੀ ਬਿਖਮ ਮਾਰਗ ਚਲਣਾ,
0: ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
1: ਵਾਲੋ ਨਿੱਕੀ ਏਤ ਮਾਰਗ ਜਾਣਾ,
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਰ।

0: ਹਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵਹੇ
1: ਇਹੋ ਸੁਹਿਲਾ ਸਭ ਸੁਹਾਵਾ ਸਭ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ
0: ਇਹੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਇੱਕ ਫੇਰੇ ਘਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ
0: ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕਟਮ ਸਹਿ ਸੇ ਪਵਿੱਤ ਸੰਗਤ ਸਬਾਇਆ
0: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜੀਉ ਮਲੀਨ ਹੈ ਕਿ ਕਿਤ ਸੰਜਮ ਧੋਤਾ ਜਾਏ
1: ਬੰਦੋ ਹੋ ਸਭ ਲਾਗੋ ਹਸਿਓ ਰਚ ਚਲਾਏ
0: ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
1: ਜਿਉ ਮੈਲੇ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੋਇ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬਿਤਾਲਿਆ
0: ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਹਾਰਿਆ
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਸਵੈ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਨੀ ਮੰਗਾਰੇ ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦਾਹਤ ਹੈ ਦੁੱਖ ਦੋਖਨ ਕੋ ਦਲ ਦੂਜਨ ਕੇ ਪਲ ਮੈਂ ਦਲ ਡਾਰੇ ਪਾਰ ਪਾਏ ਨਾ ਪਾਰ ਨਾ ਪਾਏ ਸਕੇ ਪਦਮਾ ਪਤ ਭੇਦ ਕਤੇ ਭੇਦ ਉਚਾਰੇ
1: ਰੋਜੀ ਰਾਜ ਲੋਕਤ ਰਾਜ ਕਰੋ ਖਰਾਨ ਕੀ ਰੋਜੀ ਨਟਾਰੇ
0: ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਣਾਏ
1: ਦੇਵ ਦੇਵ ਕਪੇ ਮੇਵ ਨਾ ਪੇਵ ਲਿਖਿਆ ਪਰਮ ਸੇ ਪਰਮਾਏ
0: ਵੇਦ ਪੁਰਾਣ ਕਤੇਵ ਕੁਰਾਨ ਸੇਵ ਥਕੇ ਕਰ ਹਾਥ ਨਾ ਆਏ
1: ਪੂਰਨ ਪ੍ਰੇਮ ਪ੍ਰਭਾਵ ਬਣਾ ਪੇ ਜੋਕਨ ਸ੍ਰੀ ਪਦਮਾ ਪਤ ਪਾਏ
0: ਆਦ ਅਨੰਤ ਅਗਾਧ ਅਦਵੈਖ ਸੋ ਭੂਤ ਭਵਿੱਖ ਭਵਾਨ

0: ਦੀਨ ਦਿਆਲ ਦਿਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਂ ਪਤੇ ਹੈ।
1: ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ।
2: ਦੇ ਬਹੀਨ ਸਨੇਹ ਸਭੋ ਤਨੇ ਬਰਕਤ ਅਗੇ ਅਛੇ ਹੈ।
1: ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ
2: ਕੋ ਦੇਤ ਜ਼ਮਾਨ ਕੋ ਦੇ ਹੈ। ਕਾਹੇ ਕੋ ਦੌਲਤ ਹੈ ਤੁਮਰੀ ਸੁਧ ਸੁੰਦਰ।

0: ਮਾਤਰੋ ਸੋ ਸੋ ਪੇਟੇ ਹੀ ਕੇ ਪਟ ਬੀਜ ਬਚਾਵੈ।
1: ਜਸ਼ ਪਜੰਗ ਸੋ ਦਾਨਵ ਦੇਵ ਅਪੇਬ ਤੁਮੈ ਸਭ ਹੀ ਕਰ ਧਿਆਵੈ।
0: ਓਮ ਆਕਾਸ ਪਤਾਲ ਸਾਤਲ ਜਸ਼ ਪਜੰਗ ਸਵੇ ਨਿਆਵੈ।
1: ਪਾਏ ਸਕੇ ਨਹੀਂ ਪਾਰ ਪ੍ਰਭਾ ਹੂੰ ਕੋ ਨੇਤ ਹੀ ਨੇਤੈ ਵੇਦ ਬਤਾਵੈ।
0: ਖੋਜ ਤਕੇ ਸਭ ਹੀ ਖੁਜਿਆ ਸੁਰਹਾਰ ਪਰੇ ਹਰ ਹਾਥ ਨਾ ਆਵੈ।
1: ਨਾਰਦ ਸੇ ਚਤੁਰਾਰਨ ਸੇ ਰਮੁਨਾਰਕ ਸੇ ਸਭ ਹੂੰ ਮਿਲ ਗਾਇਓ।
0: ਬੇਕ ਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ।
1: ਪਾਏ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਥ ਸੰਤਨ ਤੇ ਆਇਓ।
0: ਧਿਆਨ ਤਰੋ ਤੈ ਕੋ ਮਨ ਮੇ ਜੈ ਕੋ ਅੰਤੋ ਛਵੇ ਚਖਾਇਓ।
1: ਵੇਦ ਪੁਰਾਣ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ।
0: ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਜੋ ਹਿਤ ਪਾਰੇ।
1: ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ।
0: ਆਦ ਨਾਦ ਗਾਦ

0: ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਇੱਕ ਅੰਕਾਰਾ ਜਲ ਥਲ ਮਈਅਲ ਕੀਓ ਪਸਾਰਾ
1: ਆਦ ਪੁਰਖ ਅਵਗਤ ਅਵਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸ਼ੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇਕਸਰ ਜਾਨਾ
1: ਅਦਵੈ ਅਲਖ ਪੁਰਖ ਅਵਗਾਮੀ ਸਭ ਘਟ ਘਟ ਕੇ ਅੰਤਰ ਜਾਮੀ
0: ਅਲਖ ਰੂਪ ਅਛੇ ਅਨਫੇਖਾ ਰਾਵ ਰੰਗ ਜੈ ਰੂਪ ਨ ਰੇਖਾ
1: ਵਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਅਵਕਾਰਾ
0: ਵਰਨ ਚੈ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ
1: ਸਭ ਤੇ ਦੂਰ ਸਭ ਤੇ ਨੇਰਾ ਜਲ ਤਲ ਮਹੀਲ ਜਾਏ ਵਸੇਰਾ
0: ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਵਿਸ਼ਨੇ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਕੋਟ ਇੰਦਰ ਪਿੰਦਰ ਬਣਾਏ ਬ੍ਰਹਮਾ ਰੁਦ੍ਰ ਉਪਾਏ ਖਪਾਏ
1: ਲੋਕ ਚਤਰ ਦਸ ਖੇਲ ਅਚਾਇਓ ਬਹੁਰ ਆਪ ਹੀ ਬੀਚ ਮਿਲਾਇਓ
0: ਦਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਬਚਾਰਾ
1: ਭੂਤ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾ ਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭ ਨੂੰ ਸਰਬ ਠੋਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਗਤ ਅਵਦੂਤਾ
1: ਜਾਤ ਪਾਤ ਜਹ ਚਹਿਣ ਨਾ ਬਾਨਾ ਅਵਗਤ ਦੇਵ ਅਸ਼ੇ ਹਨ ਭਰਮਾ
0: ਸਭ ਕੋ ਕਾਲ ਸਭ ਕੋ ਕਰਤਾ ਰੋਗ ਸੋਗ ਦੋਖ।

0: ਫਤਿਹ। ਬਸੰਤ ਕੀ ਵਾਰ ਮਹੱਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ,
1: ਕਰਮ ਲਿਖਾਂਤੇ ਪਾਈ ਆਏ ਰੁੱਤ ਸੁਹਾਈ,
0: ਮੰਤ੍ਰਿਮ ਤ੍ਰਿਵਣ ਮੌਲੇ ਅੰਮ੍ਰਿਤ ਫਲ ਪਾਈ,
1: ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ,
0: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨ ਧਾਈ,
1: ਪੰਜੇ ਬੰਦੇ ਮਹਾਬਲੀ ਕਰ ਸੱਚਾ ਢੋਆ,
0: ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਆ,
1: ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ,
0: ਦਿਨ ਰਹਿਣ ਨਾਮ ਧਿਆਇ ਦਾ ਫਿਰ ਪਾਏ ਨ ਮੋਆ,
1: ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ,
0: ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ,
1: ਜੀ ਜਗ ਸਭ ਖਸਮ ਕੇ ਕੌਣ ਕੀਮਤ ਪਾਵੇ,
0: ਕਹਿਣ ਧਿਆਇਨ ਸੁਣ ਨਿਤ ਸੇ ਭਗਤ ਸੁਹਾਵੇ,
1: ਅਗਮ ਅਗੋਚਰ ਸਾਹਿਬ ਦੂਸਰ ਲਵੇ ਨ ਲਾਵੇ, ਸੱਚ ਪੂਨੇ ਗੁਰੂ ਉਪਦੇਸਿਆ ਨਾਨਕ ਸੁਣਾਵੇ, ਅਗਮ

0: ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ,
1: ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ,
0: ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ,
1: ਲੱਖ 84 ਮੇਦਨੀ ਸਭ ਸੇਵ ਕਰੰਦਾ,
0: ਐ ਵੈਰੀ ਮਿੱਤ ਸਭ ਕੀਤੇ ਨਾ ਮੰਗੇ ਮੰਦਾ,
1: ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ,
0: ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ,
2: ਸਭੇ ਕਾ ਸਵਾਰੀਐ ਜਾ ਤੁਧ ਪਾਵੰਦਾ,
0: ਹੇ ਰਵ ਹੇ ਸਸ ਹੇ ਕਰਨਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ, ਸ਼ੁਭ ਕਰਮਨ ਤੇ ਕਭੂ ਨਾ ਟਰੋ,
1: ਨਾ ਡਰੋ ਅਰਸੋ ਜਬ ਜਾਇ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ,
0: ਪਰ ਸਿੱਖੋ ਆਪਣੇ ਹੀ ਮਨ ਕੋ ਐ ਲਾਲਚ ਹੋ ਗੁਣ ਤੋ ਉਚਰੋ,
1: ਜਬ ਆਪਕੀ ਓਦ ਨਿਧਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋ,
0: ਤਨ ਜਿਉ ਤੈ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਜੁਦ ਵਿਚਾਰੇ,
1: ਨਿਤ ਰਹਿ ਜਸ ਨਾਮ ਚੜ੍ਹੈ ਪਵ ਸਾਗਰ ਤਾਰੇ,
0: ਧੀਰਜ ਤਾਮ ਰਾਏ ਤਨ ਬੁੱਧ ਸਿਉ ਦੀਪਕ ਜਿਉ।

0: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਦ ਸਹੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮੰਤ ਨਿਰੋਧਰਾ
0: ਗੁਰਦੇਵ ਸਾ ਸਤਿਗੁਰ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ
1: ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤਰ ਹਰ ਜਪ ਉਦਰਾ
0: ਗੁਰਦੇਵ ਸੰਗਤ ਪ੍ਰਭ ਮੇ

0: ਝੂਟੇ ਹਮ ਨਿਰਗੁਣ ਉਬਾਰੀ
1: ਸਤਿਬਕ ਸਿੰਘ ਸਦਾ ਮਿਹਰਬਾਨਾ ਸਬਲਾ ਦੇ ਅਦਾਰੀ
0: ਨਾਨਕ ਦਾ ਸੰਤ ਪਾਛੇ ਭਰਿਓ ਰਾਖ ਲਿਓ ਇਹ ਵਾਰੀ
1: ਸਤਿਬਕ ਸਿੰਘ ਸਦਾ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਏ ਤਦੇਕ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖ

ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਕੇ ਜਾਪ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਬੇਅੰਤ ਬਾਣੀਆਂ ਦੇ ਪਾਠ ਸਤਿਗੁਰੂ ਜੀ ਸਮੂਹ ਸੰਗਤ ਵੱਲੋਂ ਮਿਲ ਕਰਕੇ ਆਪ ਜੀ ਦੇ ਅਸਥਾਨਾਂ 'ਤੇ ਗੁਰਬਾਣੀ ਜਾਪ ਹੋਏ। ਸਤਿਗੁਰੂ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਹਜ਼ੂਰ ਉਚਾਰਨ ਕਰਦਿਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ

ਸੇਵਾਵਾਂ ਨਿਭਾਉਂਦੇ ਹਨ ਸਤਿਗੁਰੂ ਜੀ, ਉਹ ਤਿਨ੍ਹਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਆਪਣੇ ਸਥਾਨਾਂ ਨਾਲ ਪ੍ਰੇਮ ਬਖਸ਼ਣਾ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ, ਉਹ ਆਪ ਜੀ ਦੇ ਅਸਥਾਨਾਂ ਦੇ ਉੱਪਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਛੋਟੇ ਬੱਚਿਆਂ ਵੱਲੋਂ ਹਾਜ਼ਰੀਆਂ ਭਰੀਆਂ ਜਾਂਦੀਆਂ, ਸਤਿਗੁਰੂ ਕਿਰਪਾ ਕਰਨੀ ਆਪਣੇ ਦਰੋਂ ਘਰੋਂ ਆਪਣੇ ਦਰ ਘਰ ਨਾਲ ਪਿਆਰ ਬਖਸ਼ਿਸ਼ ਕਰਨਾ ਬੱਚਿਆਂ ਨੂੰ, ਤਰੱਕੀਆਂ ਚੜ੍ਹਦੀ ਕਲਾ ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਣੀ ਕਰੋ, ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ।

ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂਦ ਸਾ ਜਿਸ ਪਾਸ ਬਹਿਠਿਆ ਸੋਹੀ ਹੈ

ਜਿਨ ਵਿਣ ਦੰਤਾ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਭਰੇ, ਜਿਨੀ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਦੂਰੋਂ ਨੇੜਿਓਂ ਚੱਲ ਕੇ ਆਈ ਸਤ ਸੰਗਤ ਜੀ, ਆਪ ਜੀ ਦਾ ਕੋਟਾਣ ਕੋਟ ਧੰਨਵਾਦ, ਸ਼ੁਕਰ ਸਤਿਗੁਰੂ ਸਾਹਿਬ ਜੀ ਦਾ ਖੁੱਲ੍ਹੇ ਦਰਸ਼ਨ ਦੀਦਾਰ ਸਤਿਗੁਰੂ ਨੇ ਬਖਸ਼ੇ। ਭਾਈ ਪ੍ਰੇਮ ਸਿੰਘ ਜੀ ਦਾ ਜਥਾ ਜਿਨ੍ਹਾਂ ਦੀ ਇੰਡੀਆ ਨੂੰ ਰਵਾਨਗੀ ਹੈ, ਆਪ ਜੀ ਨੇ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਆਓ ਸਤਨਾਮ ਦੇ ਜਾਪ ਵਿੱਚ ਇੱਕ ਮਿੰਟ ਵਾਸਤੇ ਜੁੜਨਾ ਕਰੀਏ ਜੀ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
0: ਸਤਨਾਮ ਵਾਹਿਗੁਰੂ, ਸਤ

ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਸੰਗਤ ਜੀ ਪਿਛਲੇ 3 ਮਹੀਨਿਆਂ ਤੋਂ ਸਤਿਗੁਰਾਂ ਨੇ ਤਰਸ ਕੀਤਾ, ਆਪ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਅਤੇ ਇੱਥੇ ਆ ਕੇ ਅਸੀਂ ਬੜਾ ਕੁਛ ਦੇਖਿਆ, ਬੜਾ ਕੁਛ ਸਿੱਖਿਆ। ਖਾਸ ਕਰਕੇ ਸਤਿਕਾਰਯੋਗ ਮਾਤਾਵਾਂ ਭੈਣਾਂ ਜਿਨ੍ਹਾਂ ਦਾ ਰੂਟੀਨ ਹੈ ਅੰਮ੍ਰਿਤ ਵੇਲੇ ਉੱਠਣਾ ਅਤੇ ਇੱਥੇ ਆ ਕੇ ਮਹਾਰਾਜ ਦੀ ਬਾਣੀ ਪੜ੍ਹਨੀ, ਫਿਰ ਸੇਵਾ ਕਰਨੀ, ਬੱਚਿਆਂ ਨੂੰ ਨਾਲ ਜੋੜਨਾ। ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੈਂ ਇਹੀ ਅਰਦਾਸ ਕਰਾਂਗਾ ਕਿ ਸਤਿਗੁਰੂ ਜੀ ਇਸੇ ਤਰ੍ਹਾਂ ਦਾ ਪਿਆਰ ਔਰ ਆਪਣੇ ਦਰ ਨਾਲ ਇਸੇ ਤਰ੍ਹਾਂ ਸਤਿਗੁਰੂ ਜੀ ਜੋੜ ਕੇ ਰੱਖਣ, ਬਾਣੀ ਨਾਲ ਜੋੜ ਕੇ ਰੱਖਣ, ਸੇਵਾ ਸਿਮਰਨ ਬਖਸ਼ਣ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਹੋਏ। ਮੈਂ ਤਹਿ ਦਿਲ ਤੋਂ ਗੁਰੂ ਕੀ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਜੱਥੇ ਨੂੰ ਸਤਿਕਾਰਯੋਗ ਮਾਤਾਵਾਂ ਭੈਣਾਂ ਨੇ ਬੜਾ ਪਿਆਰ ਦਿੱਤਾ ਔਰ ਬੜਾ ਸਤਿਕਾਰ ਬਖਸ਼ਿਆ ਹੈ। ਇੱਥੇ ਦੀ ਮੈਨੇਜਮੈਂਟ ਕਮੇਟੀ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਮਾਣ ਪਿਆਰ ਬਖਸ਼ਿਆ ਹੈ। ਸਤਿਕਾਰਯੋਗ ਭਾਈ ਸਾਹਿਬ ਹੋਰਾਂ ਦਾ, ਗੁਰੂ ਕੇ ਕੀਰਤਨੀਆਂ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਅਤੇ ਆਪ ਜੀ ਦੇ ਚਰਨਾਂ ਵਿੱਚ ਇਹ ਬਿਨੈ ਹੈ ਕਿ ਆਪ ਜੀ ਨੇ ਨਾਚੀਜ਼ ਸੇਵਕਾਂ ਲਈ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਨਿਮਰਤਾ ਬਖਸ਼ ਕੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣਾ ਕੀਰਤਨ ਆਪ ਕਰਾ ਲਿਆ ਕਰਨ, ਸਾਨੂੰ ਇਹ ਸੇਵਾ ਬਖਸ਼ਣ, ਕੀਰਤਨ ਦੀ ਜਾਂਚ ਆ ਜਾਏ, ਕੀਰਤਨ ਦੀ ਸੁਮਤ ਬਖਸ਼ਣ। ਤਾਂ ਸੰਗਤ ਜੀ, ਗੁਰੂ ਕੀਆਂ ਸੰਗਤਾਂ ਦਾ, ਰੱਬ ਰੂਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਸ਼ੁਕਰਾਨਾ ਹੈ ਜਿਨ੍ਹਾਂ ਨੇ ਦਾਸਰਿਆਂ ਨੂੰ ਪਿਆਰ ਬਖਸ਼ਿਆ ਹੈ। ਫਿਰ ਕਦੇ ਸਮਾਂ ਬਣਿਆ ਅਤੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਵਾਂਗੇ। ਅਤੇ ਅੱਜ ਦਾਸਰਿਆਂ ਦੀ ਵਿਦਾਇਗੀ ਹੈ, ਕੱਲ੍ਹ ਸਵੇਰ ਨੂੰ, ਕੱਲ੍ਹ ਦੇ ਦਿਨ ਦਾਸਰਿਆਂ ਨੇ ਵਤਨ ਚਲੇ ਜਾਣਾ ਹੈ। ਤਾਂ ਆਪ ਸੰਗਤਾਂ ਦੀ ਅਸੀਸ ਮਿਲੀ ਹੈ, ਸਾਡੀ ਝੋਲੀ ਛੋਟੀ ਰਹਿ ਗਈ ਹੈ। ਆਪ ਨੇ ਬਹੁਤ ਪਿਆਰ ਬਖਸ਼ਿਆ, ਬਹੁਤ ਮਾਣ ਦਿੱਤਾ, ਆਸ਼ੀਰਵਾਦ ਬਖਸ਼ਿਆ। ਤਾਂ ਦਾਸਰਿਆਂ ਲਈ ਆਪ ਜੀ ਨੇ ਅਰਦਾਸ ਕਰਨੀ। ਤਾਂ ਆਓ ਆਪਾਂ ਸ਼ਬਦ ਹੁਣ ਗਾਇਨ ਕਰੀਏ। ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ, ਸਾਰੇ ਰਲ ਕੇ ਅਸੀਸਾਂ ਬਖਸ਼ੋ, ਸਭ ਦਾ ਤਹਿ ਦਿਲੋਂ ਧੰਨਵਾਦ।

ਪੌੜੇ ਆਪਣੇ ਆਪ ਸਾਜ ਆਪਣੇ ਰਚਨਾ ਦੁਈ ਕੁਦਰਤ ਸਾਜੀ ਹੈ ਕ੍ਰਾਸਨ ਡਿੱਠੋ ਚਾ ਦਾਤਾ ਕਰਤਾ ਆਪ ਤੂੰ ਤੁਸਦੇ ਕਿਰਪਸਾ ਤੂੰ ਜਾਣੇ

ਧਰਮ ਬਾਲਿਆ ਬਹੁਤੇ ਸੱਚਈ ਸੱਚਨ ਬੜੇ ਚੁਣਵਕੜੇ ਜਜਮਾਲਿਆ ਥਾਵਨ ਪਾਇਨ ਕੂੜਿਆਰ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾਂ ਤੇ ਸੱਜਣ ਗਿਆ ਹਰ ਗਏ ਸੀ ਠੁਕਣ ਵਾਲਿਆ।

ਜਾਏ ਲਈਏ ਨਰਕ ਨ ਜਾਈਏ ਜਿਉ ਪਿੰਡ ਸਪਤੀ ਸਦਾ ਦੇਖਾ ਜਿਹਾ ਗਵਾਈਏ ਜੇ ਲੋੜੇ ਚੰਗਾ ਆਪਣਾ ਕਰਪਨੋਣੀ ਸਦਾਏ ਜੇ ਜਰਵਾਣਾ ਪਰ ਹਰੇ ਜਰ ਵਿਸਕਰੇ ਦੀ ਆਈਏ।

ਸਤੰਬਰ ਸਵਾਮੀ ਸੱਚ ਮਹਿਆ ਛੇ ਸਾਚ ਰਹੇ ਸਭ ਕੋ ਸੱਚ ਸਮਾ ਵੈਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਲ ਪ੍ਰਚਿਤ ਜਾਹੀ ਨਾਨਕ ਤਾਉ ਮੁਖੰਤਰ ਪਾਹੇ ਜੁਜ ਮੈਂ।

ਦਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇਵੜਾਈ ਆਪੇ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਪੱਟੀ ਜੇਕਰ ਸੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ।

ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸੂਰ ਸ਼ਬਦ ਚੌਂਕੇ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ।

ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਸੇਵੀ ਅਹਨੇ ਸੁਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜਿਨਿ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨਿ ਸੱਚ ਨਾਮ

0: ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸੰਪੂਰਨ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਗੁਰੂ ਸਾਹਿਬ ਕਿਰਪਾ ਕਰਨ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਹਫ਼ਤਾਵਾਰੀ ਦੀਵਾਨ ਦੀ ਆਰੰਭਤਾ ਹੋਵੇਗੀ। ਸ੍ਰੀ ਸੁਖਨੀ ਸਾਹਿਬ ਦੇ ਪਾਠ ਤੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ ਤੋਂ ਆਰੰਭਤਾ ਹੋਵੇਗੀ ਦੁਪਹਿਰ ਦੇ ਦੀਵਾਨ ਦੀ। ਇਸੇ ਤਰ੍ਹਾਂ 11:45 ਤੋਂ ਲੈ ਕੇ 11:30 ਤੱਕ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ 11:45 ਤੋਂ ਲੈ ਕੇ 11:20 ਤੱਕ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। 11:20 ਤੋਂ ਲੈ ਕੇ 12:10 ਤੱਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਜਿਨ੍ਹਾਂ ਦੀ ਅੱਜ ਦੁਪਹਿਰ ਦੇ ਦੀਵਾਨ ਦੇ ਵਿੱਚ ਵਿਦਾਇਗੀ ਹੈ, ਉਹ ਆਪ ਸੰਗਤਾਂ ਨੂੰ 12:10 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਅਤੇ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ 12:10 ਤੋਂ ਲੈ ਕੇ 1:10 ਤੱਕ ਆਪ ਸੰਗਤਾਂ ਨੂੰ ਢਾਡੀ 12 ਗੁਰੂ ਇਤਿਹਾਸ ਸਰਵਣ ਕਰਾਉਣਗੇ। ਉਹਨਾਂ ਦਾ ਵੀ ਅੱਜ ਦੁਪਹਿਰ ਦਾ ਦੀਵਾਨ ਲਾਸਟ ਦੀਵਾਨ ਹੈ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਜੀ। ਆਓ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ। ਗੁਰੂ ਕੇ ਲੰਗਰ ਵੀ ਚੱਲ ਰਹੇ ਨੇ, ਨਾਲ ਦੀ ਨਾਲ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਇਸੇ ਤਰ੍ਹਾਂ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਹੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮ੍ਰਿਤ ਸੁਧਾਖਿਰ, ਕੀਨੇ ਰਾਮ ਨਾਮ ਇੱਕ ਆਖਿਰ। ਕਿਨਕਾ ਇੱਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਨ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੀ ਸੁਝੈ। ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ। ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਭਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਹ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤਿਰੈ ਸੰਗ ਸਹਾਈ। ਜਹ ਮਹਾ ਭਯਾਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤਿਰੈ ਚਲੈ। ਜਹ ਮੁਸਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਦਾਰੀ।
ਅਨਿਕ ਪੁਨਹ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰਿ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ ਹਰਿ ਕਾ ਨਾਮ ਜਪਤ ਆਗਾਵੈ ਜਿਹ ਮਾਰਗਿ ਹੋ ਜਾਤ ਇਕੇਲਾ ਤੈ ਹਰਿ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੁਟਤ ਨਾਹੀ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪੁਰਾਹੀ ਅਨਿਕ ਬਿਗਨ ਜੈ ਆਏ ਸੰਘਾਰੈ ਹਰਿ ਕਾ ਨਾਮ ਤਤਕਾਲ ਉਦਾਰੈ ਅਨਿਕ ਜੋਨ ਜਨਮੈ ਮਰਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬਹੁ ਨ ਧੋਵੈ ਹਰਿ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਗ ਕੀ ਗਨੇ ਜਾਹਿ ਨ ਕੋਸਾ ਹਰਿ ਕਾ ਨਾਮ ਊਹਾ ਸੰਗਤੋਸਾ ਜਿਹ ਜਹਿ ਪੈਂਡੈ ਮਹਾਂ ਅੰਧ ਗੁਬਾਰਾ ਕਾ ਗੁਬਾਰਾ ਜਹਿ ਪੈਂਡੈ ਮਹਾਂ ਅੰਧ ਗੁਬਾਰਾ ਹਰਿ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂੰ ਹਰਿ ਕਾ ਨਾਮ ਤਹਿ ਨਾਲ ਪਛਾਨੂੰ ਜਹਿ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝ ਆਕਰਖੈ ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਉਦਰੇ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਦ ਸਾਤ ਕਮਾਤ ਹਰਿ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ ਹਰਿ ਕਾ ਨਾਮ ਜਨ ਕਉ ਮੁਕਤ ਜੁਗਤ ਹਰਿ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਬ ਪਰੈ ਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕੈ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਉ ਭੋਗ ਜੋਗ ਹਰਿ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲ ਖਜੀਨਾ ਹਰਿ ਧਨ ਜਨ ਕਉ ਆਪ ਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰਿ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾ ਤਿਉ ਹਰਿ ਕੋ ਨਾਮ ਕਾਮ ਧੀਨ ਹਰਿ ਹਰਿ ਗੁਣ ਗਾਮ ਸਭ ਤੇ ਉੱਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪਿਖੈ ਸਰਬ ਟੰਡੋਲ ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਬਦੇ ਫਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ ਸਰੀਰ ਕਟਾਏ ਹਉ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀਸਰ ਥੀਵੈ ਅਗਨ ਮਾਹੀ ਹੋਮਤ ਪ੍ਰਾਨ ਕਨਿਕ ਅਸਵ ਹੈ ਵਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ ਹੋਮੈ ਮੈਲ ਨ ਜਾਵੈ ਹਰਿ ਕੇ ਨਾਮ ਸੰਸਰ ਕਸ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗਮਾਨ ਨ ਮਨ ਤੇ ਹੁੱਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਇ ਕਾਚੀ ਭੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮ ਘਾਉ ਪਉ ਵਿਆਪੈ ਅਨਿਕ ਜਤਨ ਕਰ ਤ੍ਰਿਸੰਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਉਪਾਵ ਦਰਗੈ ਨਹੀਂ ਸਿੱਝੈ
ਛੁਟਸ ਨਾਹੀ ਉਬ ਪਿਆਲ ਮੋਹ ਬਿਆਪਹਿ ਮਾਇਆ ਜਾਲ ਅਵਰ ਕਰਤੂਰ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੈ ਹਰਿ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰਿ ਹਰਿ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗ ਇਹੋ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਨ ਜਿਨ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਿਰੀਨਾ ਹਰਿ ਹਰਿ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੈ ਹਰਿ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਬਿਵਸਥਾ ਤੁਜੈ ਪਿਆਰੈ ਦੂਧ ਭਰ ਜੋਪਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਹੋ ਤਉ ਨਾਨਕ ਸਿਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਿਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਕ ਮੂੜ ਅੰਧ ਬਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖ ਨਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਕਤ ਅਜਾਨ ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮਹਿ ਪਤਿਤ ਬਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਵਿਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੀ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੈ ਡੂਰਾ ਨਿਸ ਕਹੀਐ ਤੋ ਸਮਝੈ ਭੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਚੀਤ ਜੋ ਬੈਰਾਈ ਤਾਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ
ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ, ਯਾਹੂ ਜੁਗਤ ਬਿਹਾਨੀ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ।

अष्टपदी दस वस्तु ले पाछ पावे, एक वस्त कारण बिखोट गवावे, एक पीना दे दस पी हिर ले तो मूड़ा, कहो कहाँ करे दिस ठाकुर स्यो नाहीं चारा, ताको की जय साध नमस्कारा, जाके मन लागा प्रम मीठा, सर्ब सुख ताहू मन उठा, जिस जने अपना हुक्म मनाया, सर्व थोक नानक तिन पाया, अगनत साहु अपनी दे रास, खात बीत बरतैनत उलास, अपनी उमान कश बाहुर साहुले, अज्ञानी मन रोस करे, अपनी प्रतीत आप ही खोवै, बहुर उसका विश्वास न होवै, जिसकी वस्त से आज्ञा राखै, प्रभ की आज्ञा मान्य मत है, उस ते चौगुन करै निहाल, नानक साहिब सदा दयाल, अनिक भांत माया के हेत, सर पर होवत जान अनेत, बिरख की छाया स्यो रंग लावै, ओह बिनसै ओह मन पछुतावै, जो दिसै सो चालन हार, लपट रहो तह अंध अंधार, बटाऊ स्यो जो लावै नेहे, ताको हाथ न आवै केहे, मन हर के नाम की प्रीत सुखदाई, कर कृपा नानक आप लय लाई, मिथ्या तन धन कुटंब सुभाया, मिथ्या हो मैं ममता माया, मिथ्या राज जोबन तन माल, मिथ्या काम क्रोध विकराल, मिथ्या राथ हस्ती अश्व वस्त्रा, मिथ्या रंग संग माया पेख हस्ता, मिथ्या त्रो मोह अभिमान, मिथ्या आपस ऊपर करत गुमान, अस्थिर भगत साधकी सरण, नानक जाप जाप जीवै हर के चरण, मिथ्या श्रवण पर निंदा सुनै, मिथ्या हस्त पर दर्भ कौ हिरै, मिथ्या नेत्र पेखत पर त्रय रूपाद, मिथ्या रसना पूजन अनुस्वाद, मिथ्या चरण पर विकार को तावह, मिथ्या मन पर लोभ लुभावह है, मिथ्या तन नहीं पर उपकारा, मिथ्या बास लेत विकारा, बिन बूझे मिथ्या सब भय, सफल दे नानक हर हर नाम लय, बिरथि साकत की आर जा, साच बिना कह होवत सूचा, बिरथा नाम बिना तन अंध, मुख आवत ताकै दुर्गंध, बिन सिमरन दिन रैन बृथा बिहाए, मेघ बिना ज्यों खेती जाए, गोविंद भजन बिन ब्रिथे सब काम, ज्यों कृपन के निरार्थ दाम, धन धन ते जन जे कट बस्यो हर नाओ, नानक ताकै बल बल जाओ, रहत अवर कश अवर कमावत, मन नहीं प्रीत मुख हो गंड लावत, जानन हार प्रभु प्रवीन, बाहर भेख न काहू पीन, अवर उपदेसै आप न करै, आवत जावत जनमै मरै, जिसकै अंतर बसै निरंकार, तिसकी सीख तरै संसार, जो तुम भाने तिन प्रभ जाता, नानक उन संग चरण पराता, करो बेनती पार ब्रह्म सब जाने, अपना किया आपे माने, आपे आप करत आपे आप करत निबेरा, किसै दूर जनावत किसै बुझावत नेरा, उपाव स्यानप सगल ते रहत, सब कश जाने आत्म की रहत, जिस भावे तिस लय लड़लाए, थान थनंतर रहे असमाए, जो सो सेवक जिस कृपा करी, निमख निमख जप नानक हरी, सलोक काम क्रोध अर लोभ मोह, बिन सजाए अहमेव, नानक प्रभ शरणागति कर प्रसाद गुरुदेव, अष्टपदी जय प्रसाद शक्ति अमृत खाहे, तिस ठाकुर को रख मन माहे, जय प्रसाद सुगंध तन लावै, तिस को सिमरत परम गत पावै, जय प्रसाद बसै सुख मंदर, तिसै त्याय सदा मन अंदर, जय प्रसाद गृह संग सुख बसना, आठ पैर सिमरो तिस रसना, जय प्रसाद रंग रस भोग, नानक सदा त्याय त्यावन जोग, जय प्रसाद पाठ पटंबर हंडावै है, तिसै त्याग कत अवर लुभावै है, जय प्रसाद सुख सेज सोई जय, मन आठ पहर ताका जस गावी जय, जय प्रसाद तु सब को मानै, मुख ताको जस रसन बखानै, जय प्रसाद तिरु रहता धर्म, मन सदा त्याय केवल पार ब्रह्म, प्रभ जी जपत दरगह मान पावै, नानक पत सेती कर जावै है, जय प्रसाद आरोग कंचन देही, लिव लावो तिस राम स्नेही, जय प्रसाद तिरा उल्ला रहत, मन सुख पावे हर हर जस कहत, जय प्रसाद तिरे सगल छिद्र ठाके, मन सरनी पर ठाकुर प्रभ ताके, जय प्रसाद तुझ को न पहुँचे, मन साथ साथ सिमरो प्रभ ऊचे, जय प्रसाद पाई दुर्लभ देहे,
ਨਾਨਕ ਤਾਂ ਕੀ ਭਗਤ ਕਰੇ ਜੈ ਪ੍ਰਸਾਦ ਆ ਭੂਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੈ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੈ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜੇ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਾ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੈ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤ ਰਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੈ ਪ੍ਰਸਾਦ ਸੁਨੇ ਕਰਨ ਨਾਦ ਜੈ ਪ੍ਰਸਾਦ ਭੇਖੈ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਜੈ ਪ੍ਰਸਾਦ ਹਸਤ ਕਰ ਚਲੈ ਜੈ ਪ੍ਰਸਾਦ ਸੰਪੂਰਨ ਫਲੈ ਜੈ ਪ੍ਰਸਾਦ ਪਰਮ ਗਤ ਪਾਵੈ ਹੈ ਜੈ ਪ੍ਰਸਾਦ ਸੁਖ ਸਹਿਜ ਸਮਾਵੈ ਸਭ ਪ੍ਰਭ ਤਿਆਗ ਅਵਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੁ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਉ ਰਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨੂ ਲਾਇਆ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੈ ਅਭਿਮਾਨ ਸਾਧਕੈ ਸੰਗ ਪ੍ਰਗਟੈ ਸੁਗਿਆਨ ਸਾਧਕੈ ਸੰਗ ਬੂਜੈ ਪ੍ਰਮਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੈ ਕੌਣ ਪ੍ਰਾਨੀ ਸਾਧਕੀ ਸੋਭਾ ਪ੍ਰਭ ਮਾਹੀ ਸਮਾਨੀ ਸਾਧਕੈ ਸੰਗ ਅਗੋਚਰ ਮਿਲੈ ਸਾਧਕੈ ਸੰਗ ਸਦਾ ਪ੍ਰਫੁੱਲੈ ਸਾਧਕੈ ਸੰਗ ਆਵੈ ਬਸਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੈ ਸੰਗ ਮਨੋਹਰ ਬੈਨ ਸਾਧਕੈ ਸੰਗ ਨਕਤ ਹੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸਮਨ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕੈ ਸੰਗ ਨ ਬੀਗਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੈ ਸੰਗ ਨਾਹੀ ਹੋ ਤਾਪ ਸਾਧਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕੈ ਸੰਗ ਨ ਕਤਹੂ ਧਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕੈ ਸੰਗ ਦ੍ਰਿੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੈ ਸੰਗ ਸਭ ਕੁਲ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਸਾ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਾਹੀ ਕਸ਼ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕੈ ਸੰਗ ਨ ਬਿਰਥਾ ਜਾਵੈ
ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੁ ਹਰਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧ ਕੈ ਸੰਗ ਲੱਗੈ ਪ੍ਰਮ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ, ਜੇਤਾ ਸੁਣੈ ਤੇਤਾ ਬਖਿਆਨੈ ਹੈ, ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ

ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਕਹਿ ਹੋਏ ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸੁਖ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਬ੍ਰਹਮ ਕਾ ਧਿਆਨ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰ ਆਸ। ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੁਭਲਾ। ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਇੱਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਬੁੱਧ ਤਿਆਗਤ। ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ, ਬ੍ਰਹਮ ਗਿਆਨੀ ਇੱਕ ਸੰਗਹਿਤਾ। ਬ੍ਰਹਮ ਗਿਆਨੀ ਕਹਿ ਹੋਈ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕਉ ਬਲ ਬਲ ਜਾਈਐ। ਬ੍ਰਹਮ ਗਿਆਨੀ ਕਉ ਖੋਜੈ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕਹਿ ਬ੍ਰਹਮ ਗਿਆਨੀ ਕੀ ਕੀਮਤ ਨਾਹੀਂ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੀਂ। ਬ੍ਰਹਮ ਗਿਆਨੀ ਕਉ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਯੁਕਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਨੀ ਨਾ

ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨੈ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਗਤ ਪਾਥਰ ਕੋ ਉਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਸੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਇਨ ਤਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਹੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਵ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕਉ ਹਿਰੈ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪ੍ਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਨ ਸਿਮ੍ਰਿਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਏ ਕਈ ਕੋਟ ਜਾਖਯ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮ੍ਰਿਗਾਚ ਸਭ ਤੇ ਨਿਰੈ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰ ਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੋਨੀ ਫਿਰਹਿ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛੁ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ਼ ਕਈ ਕੋਟ ਮਾਂਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ